ਪੌੜੀ ਸਤਿਗੁਰ ਵਿੱਚੋਂ ਵਾਲੇ ਜਿਤ ਮਿਲਿਆ ਕਸਮ ਸੰਭਾਲਿਆ ਜਿਨ ਕਾਲ ਉੱਤੇ ਗਿਆਨ ਜਾਂਦੀ ਆ ਇਨ ਨੇਤਰੀ ਜਗ ਨਿਹਾਲਿਆ ਕਸਮ ਛੋੜ ਦੂਜਾ ਲੱਗੇ ਬੱਬੇ ਐਸੇ ਬਣ ਜਾ ਰਿਹਾ ਸਤਿਗੁਰੂ ਹੈ ਗੋਏ ਥਾਵ ਲੇਖ ਨੇ ਵਿਚਾਰਿਆ।

ਨੰਦਾ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰੂ ਪਾਇਆ ਸਹਿਜ ਸੇ ਮਨ ਕੀ ਆਵਾਜ਼ ਆਈ।

ਵਾਹੇ ਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਮਰ ਕੈ ਗੁਰ ਨਾਨਕ ਲੈ ਤੇ ਆਏ ਫੇਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੋ ਸਮਰਾਓ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਡਿਠੇ ਸਭ ਦੁਖ ਜਾਏ ਤੇਗ ਬਹਾਦਰ ਸਮਰੇ ਘਰ ਨੌ ਨਿਧ ਆਵੈ ਤਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ

ਪਿਆ ਤਪਿਆ ਜਿਨਾ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣ ਡਿਠ ਕੀਤਾ ਤਿਨਾ ਪਿਆਰਿਆ ਸਚਿਆਰਿਆ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ ਜਿਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੇ ਬੋਲੋ ਜੇ ਵਾਹਿਗੁਰੂ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੇ ਵਾਹਿਗੁਰੂ ਬੋਲੋ ਜੀ ਪ੍ਰਿਥਾ ਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ

ਪਾਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ

ਸਿੱਖਾਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨਾ ਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਿਆ ਟਲ ਧਰਮ ਕਾ ਜੈ ਕਾ

ਹੁਣ ਤੁਸੀਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। ਐਫਐਮ ਬੈਂਡ 103.6 ਮੈਗਾਹਰਟਜ਼ ਤੇ ਆਕਾਸ਼ਵਾਣੀ ਦਾ ਇਹ ਅੰਮ੍ਰਿਤਸਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਵਰਲਡ ਸਰਵਿਸ 3 ਦੀ ਪੰਜਾਬੀ ਸੇਵਾ। ਤਾਂ ਹੁਣ ਸਮਾਪਤ ਫਰਮਾਨੇ ਹਾਂ ਸੂਫੀਆਨਾ ਕਲਾਮ।

0: ਤੁਸੀਂ ਸੁਣ ਰਹੇ ਸੀ ਸੁਫੀਆਨਾ ਕਲਾਮ, ਇਸ ਨਾਲ ਹੀ AIR ਵਰਲਡ ਸਰਵਿਸ ਟੀਮ ਦੀ ਪੰਜਾਬੀ ਸੇਵਾ ਦੀ ਪਹਿਲੀ ਸਭਾ ਸਮਾਪਤ ਹੁੰਦੀ ਹੈ। ਸਾਡੇ ਅਗਲੇ ਐਲਾਨ ਦਾ ਇੰਤਜ਼ਾਰ ਕਰੋ।
1: ਮੈਂ 102.7 ਮੈਗਾ

0: ਮੀਟਿੰਗ ਵਿਦੇਸ਼ ਮੰਤਰੀ ਪੱਧਰ ਦੇ ਭਾਰਤ ਤੇ ਵਿਸ਼ੇਗ੍ਰਾਤ ਸਮੂਹ ਦਰਮਿਆਨ ਗੱਲਬਾਤ ਕਾਇਮ ਕਰਨ ਵੱਲ ਇਕ ਮਹੱਤਵਪੂਰਨ ਕਦਮ ਹੈ। ਪੰਜਾਬ ਸਰਕਾਰ ਨੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ 3 ਨਵੰਬਰ ਤੋਂ ਪੰਜਾਬ ਤੇ ਕੁਝ ਹੋਰਨਾਂ ਸੂਬਿਆਂ ਚ 4 ਸ਼ੋਭਾ ਯਾਤਰਾਵਾਂ ਕੱਢਣ ਦਾ ਫੈਸਲਾ ਕੀਤੈ ਜੋ ਖੁਰਾਲਗੜ੍ਹ ਸਾਹਿਬ ਵਿਖੇ ਸਮਾਪਤ ਹੋਣਗੀਆਂ। ਅੱਜ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸੂਬੇ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪਹਿਲੀ ਯਾਤਰਾ 3 ਨਵੰਬਰ ਨੂੰ ਵਾਰਾਣਸੀ ਤੋਂ ਸ਼ੁਰੂ ਹੋ ਕੇ 3 ਦਸੰਬਰ ਨੂੰ ਖੁਰਾਲਗੜ੍ਹ ਸਾਹਿਬ ਪਹੁੰਚੇਗੀ, ਦੂਜੀ 3 ਨਵੰਬਰ ਨੂੰ ਜੰਮੂ ਤੋਂ, ਤੀਜੀ 2 ਦਸੰਬਰ ਨੂੰ ਫਰੀਦਕੋਟ ਤੋਂ ਤੇ ਚੌਥੀ 1 ਦਸੰਬਰ ਤੋਂ ਬਠਿੰਡਾ ਤੋਂ ਸ਼ੁਰੂ ਹੋਏਗੀ। ਸਾਰੀਆਂ ਯਾਤਰਾਵਾਂ ਗੁਰੂ ਰਵਿਦਾਸ ਜੀ ਨਾਲ ਸਬੰਧਤ ਹੁਸ਼ਿਆਰਪੁਰ ਜ਼ਿਲ੍ਹੇ ਦੇ ਧਾਰਮਿਕ ਸਥਾਨ ਖੁਰਾਲਗੜ੍ਹ ਸਾਹਿਬ ਵਿਖੇ ਸਮਾਪਤ ਹੋਣਗੀਆਂ। ਉਨ੍ਹਾਂ ਕਿਹਾ ਕਿ ਸ੍ਰੀ ਅਖੰਡ ਪਾਠ ਸਾਹਿਬ 4 ਦਸੰਬਰ ਨੂੰ ਖੁਰਾਲਗੜ੍ਹ ਵਿਖੇ ਸ਼ੁਰੂ ਹੋਣਗੇ ਤੇ 6 ਦਸੰਬਰ ਨੂੰ ਭੋਗ ਪੈਣਗੇ।
1: ਇਹ 4 ਸ਼ੋਭਾ ਯਾਤਰਾਵਾਂ ਜਿਹੜੀਆਂ ਨੇਗੀਆਂ ਉਹ ਲਗਾਤਾਰ ਵੱਖ ਵੱਖ ਦੇਸ਼ ਦੇ ਵੱਖ ਵੱਖ ਹਿੱਸਿਆਂ ਚ ਹੁੰਦੀਆਂ ਹੋਈਆਂ ਖੁਰਾਲਗੜ੍ਹ ਸਾਹਿਬ ਪਹੁੰਚਣਗੀਆਂ ਔਰ ਉਸ ਤੋਂ ਬਾਅਦ 4 ਦਸੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਸ਼ੁਰੂਆਤ ਹੋਊਗੀ ਔਰ ਉਸ ਤੋਂ ਬਾਅਦ 6 ਤਰੀਕ ਨੂੰ ਭੋਗ ਪਾਏ ਜਾਣਗੇ। ਸੋ ਉਸ ਦਿਨ ਜਿਹੜਾ ਮੁਕੰਮਲ ਕਾਰਜ ਹੋਣਗੇ।
0: ਸ੍ਰੀ ਚੀਮਾ ਨੇ ਕਿਹਾ ਕਿ ਸਾਲ ਭਰ ਚੱਲਣ ਵਾਲੇ ਜਸ਼ਨਾਂ ਦੇ ਹਿੱਸੇ ਵਜੋਂ ਸੂਬੇ ਭਰ ਵਿਚ ਕੀਰਤਨ ਦਰਬਾਰਾਂ ਸਮੇਤ ਕਈ ਪ੍ਰੋਗਰਾਮ ਪਹਿਲਾਂ ਹੀ ਚੱਲ ਰਹੇ ਨੇ। ਇਸ ਮੌਕੇ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੰਤ, ਸੈਰ ਸਪਾਟਾ ਤੇ ਸਭਿਆਚਾਰਕ ਮਾਮਲਿਆਂ ਦੇ ਸਲਾਹਕਾਰ ਦੀਪਕ ਬਾਲੀ ਵੀ ਮੌਜੁਦ ਰਹੇ। ਕੇਂਦਰੀ ਸਿਹਤ ਸਕੱਤਰ ਪੁੰਨਿਆ ਸਲੀਲਾ ਸ੍ਰੀਵਾਸਤਵ ਨੇ ਕਿਹਾ ਕਿ ਭਾਰਤ ਨੇ ਆਧਾਰ, ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਤੇ ਆਧਾਰ ਆਈਡੀ ਰਾਹੀਂ ਇਕ ਮਜ਼ਬੂਤ ਤੇ ਵਿਆਪਕ ਡਿਜੀਟਲ ਸਿਹਤ ਪ੍ਰਣਾਲੀ ਕਾਇਮ ਕੀਤੀ ਹੈ। ਨਿਊਯਾਰਕ ਵਿਚ ਗਲੋਬਲ ਸਾਊਥ ਏ ਆਈ ਫਰੇਮਵਰਕ ਤੇ ਚਰਚਾ ਚ ਬੋਲਦਿਆਂ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਲੋਕਾਂ ਦੀਆਂ ਜ਼ਰੂਰਤਾਂ ਮੁਤਾਬਕ ਪ੍ਰਭਾਵਸ਼ਾਲੀ ਹੱਲ ਪ੍ਰਦਾਨ ਕਰਨ ਲਈ ਸਥਾਨਕ ਤੇ ਵੱਖ ਵੱਖ ਡੇਟਾ ਦੇ ਆਧਾਰ ਤੇ ਏ ਆਈ ਮਾਡਲ ਬਣਾਏ ਜਾਣੇ ਚਾਹੀਦੇ ਨੇ। ਏਸ਼ੀਅਨ ਖੇਡਾਂ ਵਿਚ ਭਾਰਤੀ ਮਹਿਲਾ ਟੀਮ ਨੇ 2020 ਕ੍ਰਿਕਟ ਦੇ ਫਾਈਨਲ ਮੁਕਾਬਲੇ ਵਿਚ ਸ੍ਰੀਲੰਕਾ ਨੂੰ 147 ਦੌੜਾਂ ਨਾਲ ਹਰਾ ਕੇ ਸੋਨੇ ਦਾ ਤਮਗਾ ਆਪਣੇ ਨਾਮ ਕਰ ਲਿਆ। ਸ੍ਰੀਲੰਕਾ ਦੀ ਟੀਮ 217 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ 15.4 ਓਵਰਾਂ ਚ 69 ਦੌੜਾਂ ਬਣਾ ਕੇ ਆਊਟ ਹੋ ਗਈ। ਇਸ ਤੋਂ ਪਹਿਲਾਂ ਭਾਰਤ ਨੇ ਨਿਰਧਾਰਤ 20 ਓਵਰਾਂ ਚ 3 ਵਿਕਟਾਂ ਤੇ 216 ਦੌੜਾਂ ਬਣਾਈਆਂ। ਸਮਿਤੀ ਮੰਧਾਰਾ ਨੇ 79 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਸ ਮੈਚ ਵਿਚ ਉਨ੍ਹਾਂ ਨੇ 11,000 ਦੌੜਾਂ ਪੂਰੀਆਂ ਕਰਕੇ ਇਤਿਹਾਸ ਰਚ ਦਿੱਤਾ। ਉਹ ਇਹ ਉਪਲਬਧੀ ਹਾਸਲ ਕਰਨ ਵਾਲੇ ਦੁਨੀਆਂ ਦੀ ਪਹਿਲੀ ਮਹਿਲਾ ਕ੍ਰਿਕੇਟਰ ਬਣ ਗਏ ਨੇ। ਮੰਧਾਰਾ ਨੇ ਪਹਿਲੇ 4 ਓਵਰਾਂ ਚ 3 ਛੱਕੇ ਤੇ 4 ਚੌਕੇ ਲਗਾ ਕੇ ਭਾਰਤ ਨੂੰ ਮੈਚ ਚ ਮਜ਼ਬੂਤ ਸ਼ੁਰੂਆਤ ਦਵਾਈ। ਉਨ੍ਹਾਂ ਨੇ ਭਾਰਤ ਦੀ ਸਾਬਕਾ ਕਪਤਾਨ ਮਿਤਾਲੀ ਰਾਜ ਦੇ 10,868 ਦੌੜਾਂ ਦੇ ਰਿਕਾਰਡ ਨੂੰ ਵੀ ਪਿੱਛੇ ਛੱਡ ਦਿੱਤੈ। ਉਧਰ ਭਾਰਤ ਦੀ ਮਹਿਲਾ ਟੇਬਲ ਟੈਨਿਸ ਟੀਮ ਥਾਈਲੈਂਡ ਨੂੰ ਹਰਾ ਕੇ ਏਸ਼ੀਆਈ ਖੇਡਾਂ ਦੇ ਕੁਆਟਰ ਫਾਈਨਲ ਵਿਚ ਪਹੁੰਚ ਗਈ ਹੈ। ਇਸੇ ਤਰ੍ਹਾਂ ਭਾਰਤੀ ਕਬੱਡੀ ਟੀਮ ਮਰਦਾਂ ਦੀ ਟੀਮ ਨੇ ਵੀ ਅੱਜ ਜਪਾਨ ਦੇ ਨਾਗੋਆ ਚ ਏਸ਼ੀਆਈ ਖੇਡਾਂ ਦੇ ਗਰੁੱਪ ਏ ਦੇ ਮੈਚ ਵਿਚ ਦੱਖਣੀ ਕੋਰੀਆ ਨੂੰ 63 ਨਾਲ ਹਰਾ ਦਿੱਤੈ। ਆਖਰ ਚ ਖਾਸ ਖ਼ਬਰਾਂ ਇਕ ਵਾਰ ਫਿਰ ਤੋਂ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਗੁਜਰਾਤ ਵਿਖੇ 72ਵੀਂ ਰਾਸ਼ਟਰੀ ਫਿਲਮ ਪੁਰਸਕਾਰ ਪ੍ਰਦਾਨ ਕਰਨਗੇ। ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ ਨੇ ਨਵੀਂ ਦਿੱਲੀ ਚ 9ਵੇਂ ਭਾਰਤ ਕੌਮਾਂਤਰੀ ਜਲ ਹਫ਼ਤੇ 2026 ਦਾ ਕੀਤਾ ਆਗਾਜ਼। ਕਿਹਾ ਸੂਝ ਬੂਝ ਨਾਲ ਵਰਤੋਂ ਤੇ ਸੰਭਾਲ ਕੇ ਦਿੱਤਾ ਜ਼ੋਰ। ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਅੱਜ ਨਵੀਂ ਦਿੱਲੀ ਚ ਪੰਜਾਬ ਸਮੇਤ 36 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਸ਼ਾ ਵਿਰੋਧੀ ਕਾਰਜਕ੍ਰਮਾਂ ਦੇ ਮੁਖੀਆਂ ਲਈ ਤੀਜੀ ਰਾਸ਼ਟਰੀ ਕਾਨਫਰੰਸ ਦਾ ਉਦਘਾਟਨ। ਏਸ਼ੀਆਈ ਖੇਡਾਂ ਚ ਭਾਰਤੀ ਮਹਿਲਾ ਟੀਮ ਨੇ 2020 ਕ੍ਰਿਕਟ ਦੇ ਫਾਈਨਲ ਮੁਕਾਬਲੇ ਚ ਸ੍ਰੀਲੰਕਾ ਨੂੰ 147 ਦੌੜਾਂ ਨਾਲ ਹਰਾ ਕੇ ਸੋਨੇ ਦਾ ਤਮਗਾ ਆਪਣੇ ਨਾਮ ਕੀਤਾ। ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੋਇਆ। ਪ੍ਰਦੇਸ਼ਕ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 6 ਵਜੇ।
2: ਆਦਾਬ, ਇਹ ਆਕਾਸ਼ਵਾਣੀ ਹੈ। ਜ਼ਮੀਰ ਰਜ਼ਵੀ ਸੇ ਖ਼ਬਰੇਂ ਸੁਣੀਏ। سب سے پہلے اس وقت کی سرخیاں۔ ریاستوں اور مرکز سے انتظام علاقوں کی منشیات کی روک تھام سے متعلق ٹاسک فورس کے سربراہان کی 2 روزہ تیسری قومی کانفرنس نئی دہلی میں شروع ہو گئی ہے۔ نائب صدر سی پی رادھا کرشنن نے کہا ہے کہ پانی سے متعلق ہفتہ ایک ایسا اہم پلیٹ فارم ہے جہاں سبھی متعلقہ فریقین پانی کے بندوبست میں درپیش چیلنجوں سے نمٹنے پر بات چیت کے لیے یکجا ہو سکتے ہیں۔ صدر جمہوریہ دروپدی مرمو آج شام کیوڑیا میں ایکتا نگر کے مقام پر 72ویں قومی فلم ایوارڈز عطا کریں گی۔ مغرب وسطی اور متصل شمال مغربی خلیج بنگال پر ہوا کے کم دباؤ میں اگلے 24 گھنٹے کے دوران شدت آ جانے کا امکان ہے۔ اور بھارتی کرکٹ خواتین کی ٹیم نے ایشین گیمز میں سری لنکا کو ہرا کر پہلا سونے کا تمغہ جیت لیا ہے۔ سلامی بلے باز سمرتی مندانا نے تاریخ ختم کی ہے۔ وہ ایسی پہلی خاتون کرکٹ کھلاڑی بن گئی ہیں جنہوں نے بین الاقوامی کرکٹ میں اپنے 11,000 رن پورے کر لیے ہیں۔ اب خبریں تفصیل سے۔ مرکزی وزیر داخلہ امیت شاہ نے آج نئی دلی میں ریاستوں اور مرکز کے زیر انتظام علاقوں کی منشیات کی روک تھام سے متعلق ٹاسک فورس اے این ٹی ایف کی تیسری قومی کانفرنس کا انعقاد کیا۔ یہ 2 روزہ کانفرنس منشیات کی

0: ਹਿੱਕਨੂੰ ਹਿੱਕ ਵੱਧ ਕੇ ਸੂਫੀ ਗੀਤ ਹਨ ਜਿਹੜੇ ਸਾਡੇ ਪੀਰਾਂ ਨੇ ਲਿਖੇ ਹਨ, ਸ਼ਾਹ ਹੁਸੈਨ, ਬੁੱਲੇ ਸ਼ਾਹ, ਫਰੀਦ, ਕਾਫੀਆਂ, ਡੋਹੜੇ, ਹਿੱਕਨੂੰ ਹਿੱਕ ਵੱਧ ਗੀਤ ਹਨ। ਹੁਣ ਰੁਪੇਸ਼ ਚੋਪੜਾ ਜੀ ਕੋ ਮੈਂ ਦਰਖਾਸਤ ਕਰੇ ਸਾਂ ਕਿ ਉਹ ਸਾਕੂ ਸੁਣਾਵਣ ਰੋਂਦੇ ਉਮਰ ਨਿਭਾਈ ਯਾਰ ਦੀ ਖਬਰ ਨਾ ਆਈ, ਫਰੀਦ ਸਾਹਿਬ ਦਾ ਲਿਖਿਆ ਵਾ।
1: ਰੋਂ

ਦਾ ਸਖੀ ਸ਼ਾਬਾਜ਼ ਕਲੰਦਰ, ਦਮਾ ਦਮ ਮਸਤ ਕਲੰਦਰ, ਅਲੀ ਦਾ ਪਹਿਲਾ ਨੰਬਰ, ਦਮਾ ਦਮ ਮਸਤ ਕਲੰਦਰ, ਅਲੀ ਦਾ ਪਹਿਲਾ।

ਸੰਯਮ ਬੁੱਲੇ ਸ਼ਾਹ ਸਾਹਿਬ ਇੱਕ ਬਹੁ ਵੱਡੇ ਫਕੀਰ ਹਨ, ਸੰਤ ਹਨ, ਖੁਦਾ ਦੇ ਨੇਕ ਬੰਦੇ ਹਨ, ਜਿਨ੍ਹਾਂ ਨੇ ਬਹੁ ਸਾਰੇ ਪੰਜਾਬੀ ਵਿੱਚ ਸਰਾਇਕੀ ਵਿੱਚ ਗੀਤ ਲਿਖੇ ਹਨ। ਉਹਨਾਂ ਦਾ ਇੱਕ ਬਹੁ ਮਸ਼ਹੂਰ ਗੀਤ ਹੈ, ਅਸਾਂ ਨਾਜ਼ੁਕ ਦਿਲ ਦੇ ਲੋਕ ਹਾਂ, ਸਾਡਾ ਦਿਲ ਨਾ ਯਾਰ ਦੁਖਾਇਆ ਕਰ। ਰੁਪੇਸ਼ ਚੋਪੜਾ ਜੀ।

ਖੇੜੇ ਗਰਦਨ ਗੁਨਾਵੇ ਉਹਨਾਂ ਦੀ ਗਲੇ ਗੋਰੀ ਦੇ ਬਿਛੂਵਨ ਕਾਲੇ ਗਲੇ ਗੋਰੀ ਦੇ ਬਿਛੂਵਨ ਕਾਲੇ ਨਾਲ

ਦੋਸਤੋ ਅੱਜ ਦੇ ਦੇਸ਼ ਪੰਜਾਬ ਪ੍ਰੋਗਰਾਮ ਦੇ ਵਿੱਚ ਅੱਜ ਦੀ ਗੱਲ ਦੇ ਵਿੱਚ ਤੁਸੀਂ ਸੁਣੋਗੇ ਇੱਕ ਚਰਚਾ ਕਿਤਾਬਾਂ ਪੜ੍ਹਨ ਦੀ ਘਟਦੀ ਆਦਤ ਇਸ ਬਾਰੇ ਗੱਲਬਾਤ ਕਰਾਂਗੇ ਤੇ ਨਾਲੇ ਆਪਣੇ ਨਜ਼ਰੀਏ ਤੁਹਾਡੇ ਨਾਲ ਸਾਂਝੇ ਕਰਾਂਗੇ ਪ੍ਰੋਗਰਾਮ ਹੋਏਗਾ ਕਥਾ ਲੋਕ

ਦੀ ਘਟਦੀ ਆਦਤ। ਇਸ ਬਾਰੇ ਗੱਲਬਾਤ ਕਰਾਂਗੇ ਤੇ ਨਾਲੇ ਆਪਣੇ ਨਜ਼ਰੀਏ ਤੁਹਾਡੇ ਨਾਲ ਸਾਂਝੇ ਕਰਾਂਗੇ। ਪ੍ਰੋਗਰਾਮ ਹੋਏਗਾ ਕਥਾ ਲੋਕ ਤੇ ਇਸ ਦੇ ਵਿਚ ਤੁਸੀਂ ਸੁਣੋਗੇ ਇਕ ਨਾਟਕ ਇੱਥੇ ਨਾ ਆਇਓ, ਜਿਸ ਦੇ ਲੇਖਕ ਨੇ ਕੁੰਦਨ ਲਾਲ ਪੱਟੀ। ਦੋਸਤੋ, ਇਹ ਸੀ ਅੱਜ ਦੇ ਦੇਸ਼ ਪੰਜਾਬ ਚ ਸ਼ਾਮਲ ਕੀਤੇ ਜਾਣ ਵਾਲੇ ਪ੍ਰੋਗਰਾਮ। ਨਮਸਕਾਰ ਦੋਸਤੋ, ਮੈਂ ਹਾਂ ਤੁਹਾਡੀ ਦੋਸਤ ਮੋਨਿਕਾ ਮਹਿਤਾ। ਕਿਤਾਬਾਂ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਉਹ ਸੁਨਹਿਰੀ ਜਿਲਦ ਵਾਲੀ ਕਿਤਾਬ ਯਾਦ ਆਉਂਦੀ ਹੈ ਕਿ ਇਕ ਬੰਦੇ ਨੇ ਕਿਸ ਤਰ੍ਹਾਂ ਆਪਣਾ ਧਰਮ ਨਿਭਾਉਂਦੇ ਹੋਏ ਆਪਣੀ ਗੋਦ ਲਿੱਤੀ ਧੀ ਦੇ ਅਸਲੀ ਪਿਤਾ ਦੀ ਦਿੱਤੀ ਉਸ ਕਿਤਾਬ ਦੇ ਉੱਤੇ ਸੁਨਹਿਰੀ ਜਿਲਦ ਚੜਵਾਈ ਜਦੋਂ ਉਸ ਧੀ ਦਾ ਵਿਆਹ ਹੋਇਆ। ਪੜ ਪੜ ਕਿਤਾਬਾਂ ਦਾ ਢੇਰ ਕੁੜੇ, ਮੇਰਾ ਵੱਧਦਾ ਜਾਏ ਹਨੇਰ ਕੁੜੇ। ਅਸੀਂ ਉਸ ਕਿਤਾਬ ਦੀ ਨੀ ਗੱਲ ਕਰਦੇ ਪਏ ਜਿਹੜੀ ਅਸੀਂ ਇੰਟਰਨੈਟ ਦੇ ਉੱਤੇ ਲਗਾਤਾਰ ਪੜ੍ਹਦੇ ਜਾਂਦੇ ਹਾਂ, ਸ਼ੋਰਟ ਨੋਟਸ ਪੜ੍ਹਦੇ ਜਾਂਦੇ ਹਾਂ। ਅਸੀਂ ਉਸ ਕਿਤਾਬ ਦੀ ਗੱਲ ਕਰਦੇ ਪਏ ਹਾਂ ਜਿਹਦੀ ਨਵੀਂ ਨਕੋਰ ਖੁਸ਼ਬੋ ਸਾਨੂੰ ਖੁਸ਼ੀ ਦਿੰਦੀ ਸੀ। ਬਚਪਨ ਦੇ ਵਿਚ ਰਿਜ਼ਲਟ ਨਿਕਲਣ ਤੋਂ ਬਾਅਦ ਕਿਤਾਬਾਂ ਦਾ ਸੈੱਟ ਲੈਣਾ ਸਾਡੇ ਵਾਸਤੇ ਕਿਸੇ ਦੀਵਾਲੀ ਦੁਸ਼ਹਿਰੇ ਨਾਲੋਂ ਘੱਟ ਨਹੀਂ ਹੁੰਦਾ ਸੀ। ਨਵੀਆਂ ਕਿਤਾਬਾਂ ਦੀ ਆਪਣੀ ਰੌਣਕ ਹੁੰਦੀ ਹੈ। ਨਵੀਆਂ ਕਿਤਾਬਾਂ, ਨਵੀਆਂ ਨਕੋਰ ਜਿਲਤਾਂ, ਕਿਤਾਬਾਂ ਦੇ ਪੰਨੇ ਪਲਟਦੇ ਪਲਟਦੇ ਕਿੰਨੀਆਂ ਸਾਰੀਆਂ ਤਸਵੀਰਾਂ ਦੇਖਣੀਆਂ, ਉਨ੍ਹਾਂ ਤਸਵੀਰਾਂ ਦੇ ਰਾਹੀਂ ਆਪਣੀ ਮਨ ਘੜੰਤ ਇਕ ਕਹਾਣੀ ਬਣਾ ਲੈਣੀ ਤੇ ਜਦੋਂ ਆਪ ਉਸ ਕਹਾਣੀ ਨੂੰ ਪੜ੍ਹਨਾ ਤੇ ਲੱਗਣਾ ਕਿ ਇਹ ਕਿਤਾਬ ਦੀ ਤਸਵੀਰ ਤਾਂ ਕੁਝ ਹੋਰ ਕਹਿੰਦੀ ਪਈ ਸੀ ਪਰ ਵਿਚੋਂ ਕਹਾਣੀ ਹੋਰ ਸੀ। ਕਿਤਾਬਾਂ ਦੇ ਕਿਰਦਾਰ ਕਈ ਵਾਰ ਸਾਨੂੰ ਇੰਨੇ ਪਿਆਰੇ ਲੱਗਦੇ ਨੇ ਕਿ ਅਸੀਂ ਜਿੱਦਾਂ ਉਹ ਕਰਦੇ ਨੇ ਉਦਾਂ ਕਰਨਾ ਸ਼ੁਰੂ ਕਰ ਦਿੰਦੇ ਹਾਂ। ਦੋਸਤੋ, ਮੰਨਿਆ ਅੱਜ ਸਾਡੀ ਜ਼ਿੰਦਗੀ ਬੜੀ ਤੇਜ਼ ਹੋ ਗਈ ਹੈ ਪਰ ਕਿਤਾਬਾਂ ਹਜੇ ਵੀ ਸਾਨੂੰ ਵਾਜਾਂ ਮਾਰਦੀਆਂ ਨੇ। ਕਿਤਾਬਾਂ ਪੜ੍ਹਨ ਦੀ ਆਦਤ ਘਟਦੀ ਕਿਉਂ ਜਾ ਰਹੀ ਹੈ? ਕਿਉਂਕਿ ਅਸੀਂ ਕਿਤਾਬਾਂ ਨੂੰ ਬੰਦ ਕਰਕੇ ਅਲਮਾਰੀਆਂ ਦੇ ਵਿਚ ਰੱਖ ਦਿੱਤਾ ਹੈ। ਅੱਜ ਕੱਲ ਮੋਬਾਈਲ, ਸੋਸ਼ਲ ਮੀਡੀਆ, ਰੀਲਾਂ ਤੇ ਲਗਾਤਾਰ ਨੋਟੀਫਿਕੇਸ਼ਨ ਦੇ ਵਿਚ ਸਾਡਾ ਧਿਆਨ ਛੋਟੇ ਛੋਟੇ ਹਿੱਸਿਆਂ ਵਿਚ ਵੰਡਿਆ ਜਾਂਦਾ ਹੈ। ਸਾਡਾ ਧਿਆਨ ਛੋਟੇ ਛੋਟੇ ਕੰਟੈਂਟ ਵੱਲ ਜਾਂਦਾ ਹੈ। ਸ਼ਾਰਟ ਸਟੋਰੀਜ਼ ਦੇਖ ਲਓ, ਕੋਈ ਰੀਲ ਦੇਖ ਲਓ, ਹੈ ਨਾ, ਕੋਈ ਨਿਊਜ਼ ਪੜ੍ਹ ਲਓ, ਪਰ ਕਿਤਾਬਾਂ ਵੱਲ ਸਾਡਾ ਧਿਆਨ ਕਿਉਂ ਘਟਦਾ ਜਾ ਰਿਹਾ? ਕਿਉਂਕਿ ਸਾਡੇ ਕੋਲ ਟਾਈਮ ਹੈ ਨਹੀਂ। ਅਸੀਂ ਹਰ ਵਾਰ ਇਹੀ ਬਹਾਨਾ ਬਣਾਉਂਦੇ ਹਾਂ, ਹਰ ਬੰਦੇ ਕੋਲ 24 ਘੰਟੇ ਹੁੰਦੇ ਨੇ, ਫਿਰ ਉਹ ਜਿਹੜੇ ਕਿਤਾਬਾਂ ਦੇ ਸ਼ੌਕੀਨ ਨੇ ਕਿਵੇਂ ਕਿਤਾਬਾਂ ਪੜ੍ਹ ਲੈਂਦੇ ਨੇ ਤੇ ਤੁਹਾਡੇ ਸਾਡੇ ਕੋਲ ਟਾਈਮ ਨਿਕਲਦਾ ਹੀ ਨਹੀਂ। ਕਿਤਾਬਾਂ ਪੜ੍ਹਨ ਲਈ ਇਕ ਥਾਂ ਤੇ ਬੈਠਣਾ ਪੈਂਦਾ ਤੇ ਉਹਦੇ ਲਈ ਧੀਰਜ ਚਾਹੀਦਾ ਤੇ ਮੈਨੂੰ ਲੱਗਦਾ ਸਾਡੇ ਸਾਰਿਆਂ ਦੇ ਵਿਚੋਂ ਉਹ ਪੇਸ਼ੈਂਸ, ਉਹ ਧੀਰਜ ਕਿਤੇ ਨਾ ਕਿਤੇ ਖਤਮ ਹੁੰਦਾ ਜਾ ਰਿਹਾ। ਅਸੀਂ ਇਹ ਨਹੀਂ ਕਹਿੰਦੇ ਕਿ ਮੋਬਾਈਲ ਬੁਰਾ ਹੁੰਦਾ ਹੈ, ਮੋਬਾਈਲ ਵੀ ਚੰਗਾ ਹੁੰਦਾ, ਪਰ 24 ਘੰਟੇ ਬੇਤਹਾਸ਼ਾ ਉਹਦਾ ਇਸਤੇਮਾਲ ਸਾਡੇ ਧਿਆਨ ਨੂੰ ਵਿਗਾੜਦਾ ਹੈ। ਛੋਟੀਆਂ ਛੋਟੀਆਂ ਚੀਜ਼ਾਂ ਦੇ ਵਿਚ ਜਦੋਂ ਅਸੀਂ ਧਿਆਨ ਲਗਾਉਂਦੇ ਹਾਂ ਫਿਰ ਧਿਆਨ ਨੂੰ ਕੇਂਦਰਿਤ ਕਰਨ ਵਾਲੀਆਂ ਕਿਤਾਬਾਂ ਵੱਲ ਸਾਡਾ ਧਿਆਨ ਘੱਟ ਜਾਂਦਾ ਹੈ। ਸਾਨੂੰ ਤੁਰੰਤ ਫੁਰੰਤ ਇਨਫੋਰਮੇਸ਼ਨ ਚਾਹੀਦੀ ਹੁੰਦੀ ਹੈ, ਜਾਣਕਾਰੀ ਫਟਾਫਟ ਪਲੇਟ ਦੇ ਵਿਚ ਪਰੋਸੀ ਹੋਈ ਚਾਹੀਦੀ ਹੈ, ਜਦਕਿ ਕਿਤਾਬ ਦੇ ਪੰਨੇ ਦਰ ਪੰਨੇ ਤੁਹਾਨੂੰ ਫੋਲਣੇ ਪੈਂਦੇ ਨੇ ਤਾਂ ਜਾ ਕੇ ਤੁਹਾਨੂੰ ਗੱਲਾਂ ਸਮਝ ਆਉਂਦੀਆਂ ਨੇ। ਸੋ ਦੋਸਤੋ, ਕਈ ਵਾਰੀ ਅਸੀਂ ਇਹ ਸੋਚਦੇ ਹਾਂ ਕਿ ਲੈ ਐਡੀ ਵੱਡੀ ਕਿਤਾਬ ਪੜ੍ਹਨ ਨਾਲੋਂ ਚੰਗਾ ਹੈ ਅਸੀਂ ਯੂਟਿਊਬ ਤੇ ਜਾਈਏ ਜਾਂ ਅਸੀਂ ਫੇਸਬੁੱਕ ਤੇ ਜਾਈਏ ਤੇ ਅਸੀਂ ਉਸ ਕਿਤਾਬ ਦਾ ਨਾਂ ਪਾਈਏ ਤੇ ਛੋਟੀ ਜਿਹੀ ਕਹਾਣੀ ਇਕ ਪਹਿਰੇ ਚ ਸਾਨੂੰ ਸਮਝ ਆ ਜਾਣੀ ਹੈ। ਪਰ ਨਹੀਂ ਦੋਸਤੋ, ਉਸ ਦੇ ਵਿਚ ਕਿਸ ਕਿਰਦਾਰ ਨੇ ਕੀ ਸੋਚਿਆ, ਕੀ ਚਾਲ ਚੱਲੀ, ਕਿਵੇਂ ਆਪਣੇ ਆਪ ਨੂੰ ਅੱਗੇ ਵਧਾਇਆ, ਘਰ ਦੀ ਕਲਾ ਨੂੰ ਕਿਵੇਂ ਸੁਲਝਾਇਆ, ਜੇ ਇਨ੍ਹਾਂ ਛੋਟੀਆਂ ਛੋਟੀਆਂ ਗੱਲਾਂ ਚ ਅਸੀਂ ਫਸੇ ਰਹਿ ਜਾਂਦੇ ਤਾਂ ਸ਼ਾਇਦ ਅੱਜ ਇੰਨੀਆਂ ਖੂਬਸੂਰਤ ਦਿਮਾਗ ਦੇ ਕਵਾੜ ਖੋਲਣ ਵਾਲੀਆਂ ਕਿਤਾਬਾਂ ਸਾਡੀਆਂ ਲਾਇਬ੍ਰੇਰੀਜ਼ ਜਾਂ ਸਾਡੀਆਂ ਸ਼ੈਲਫਾਂ ਤੇ ਨਾ ਪਈਆਂ ਹੁੰਦੀਆਂ। ਫੋਨ ਦੇ ਵਿਚ ਝਟਪਟ ਇਨਫੋਰਮੇਸ਼ਨ ਮਿਲਦੀ ਹੈ ਪਰ ਕਿਤਾਬਾਂ ਦੇ ਵਿਚ ਸਾਨੂੰ ਉਨ੍ਹਾਂ ਕਿਰਦਾਰਾਂ ਨੂੰ ਜੀਣ ਦਾ ਮੌਕਾ ਵੀ ਮਿਲਦਾ ਹੈ। ਸੋ ਦੋਸਤੋ, ਕਿਤਾਬਾਂ ਵੱਲ ਮੁੜ ਆਪਣੇ ਹੱਥ ਫੈਲਾਉਣੇ ਬਹੁਤ ਜ਼ਰੂਰੀ ਹੈ, ਆਪਣਾ ਧਿਆਨ ਦਿਵਾਉਣਾ ਬਹੁਤ ਜ਼ਰੂਰੀ ਹੈ। ਇੰਟਰਨੈਟ ਸਾਨੂੰ ਬੜੀ ਜਾਣਕਾਰੀਆਂ ਦਿੰਦਾ ਹੈ ਔਰ ਇੰਟਰਨੈਟ ਦੇ ਉੱਤੇ ਵੀ ਕਈ ਐਸੀਆਂ ਐਪਸ ਨੇ ਜਿਨ੍ਹਾਂ ਦੇ ਉੱਤੇ ਆਪਣੀਆਂ ਪਸੰਦੀਦਾ ਕਿਤਾਬਾਂ ਤੁਸੀਂ ਪੜ੍ਹ ਸਕਦੇ ਹੋ। ਈ ਲਾਇਬ੍ਰੇਰੀਜ਼ ਨੇ ਜਿੱਥੇ ਜਾ ਕੇ ਤੁਸੀਂ ਕਿਸੇ ਵੀ ਵਿਸ਼ੇ, ਦੁਨੀਆਂ ਦੇ ਕਿਸੇ ਵੀ ਵਿਸ਼ੇ ਬਾਰੇ ਜਾਣਕਾਰੀ ਹਾਸਲ ਕਰ ਸਕਦੇ ਹੋ ਕਿਤਾਬਾਂ ਵਿੱਚੋਂ। ਔਰ ਕਿਤਾਬਾਂ ਪੜ੍ਹਨ ਦਾ ਸ਼ੌਕ ਹੌਲੀ ਹੌਲੀ ਘਰ ਦੇ ਵਿਚ ਕਿਵੇਂ ਪੈਂਦਾ ਹੈ? ਸਭ ਤੋਂ ਪਹਿਲਾਂ ਅਸੀਂ ਨਿੱਕੀਆਂ ਨਿੱਕੀਆਂ ਪੁਸਤਕਾਂ ਪੜ੍ਹਦੇ ਹਾਂ, ਅਸੀਂ ਆਪਣੇ ਬੱਚਿਆਂ ਲਈ ਰਸਾਲੇ ਲਗਾਉਂਦੇ ਹਾਂ ਜਿਵੇਂ ਕਿ ਪੰਖੁੜੀਆਂ, ਹੈ ਨਾ। ਇਹਨਾਂ ਨੂੰ ਜਦੋਂ ਅਸੀਂ ਲਗਾਉਂਦੇ ਹਾਂ ਬੱਚਿਆਂ ਨੂੰ ਪੜ੍ਹਨ ਦਾ ਸ਼ੌਕ ਪੈਦਾ ਹੁੰਦਾ, ਫਿਰ ਜੇ ਤੁਸੀਂ ਅਖਬਾਰ ਪੜ੍ਹਦੇ ਪਏ ਹੋ ਤੁਹਾਡੇ ਬੱਚੇ ਦਾ ਵੀ ਜੀ ਕਰਦਾ ਕਿ ਅਸੀਂ ਵੀ ਕਿਤਾਬ ਪੜ੍ਹੀਏ। ਸੋ ਦੋਸਤੋ, ਪੜ੍ਹਦੇ ਸਮੇਂ ਅਸੀਂ ਕਿੰਨੇ ਸਵਾਲ ਆਉਂਦੇ ਨੇ ਨਾ, ਅੱਛਾ ਪਾਪਾ ਦੱਸੋ ਇਸ ਕਰੈਕਟਰ ਨੇ ਕੀ ਕੀਤਾ ਹੋਏਗਾ, ਅੱਛਾ ਪਾਪਾ ਇਹਦੇ ਵਿਚ ਇਹ ਲਿਖਿਆ ਹੋਇਆ, ਇਹਦਾ ਕੀ ਜਵਾਬ ਹੋਏਗਾ, ਮੰਮਾ ਤੁਸੀਂ ਹੁਣ ਮੈਨੂੰ ਪੜ੍ਹ ਕੇ ਸੁਣਾਓ। ਸੋ ਕਿਤਾਬਾਂ ਪੜ੍ਹਦੇ ਪੜ੍ਹਦੇ ਅਸੀਂ ਵੱਖ ਵੱਖ ਨਜ਼ਰ

ਲੀਏ ਨਾਲ ਵੀ ਰੂਬਰੂ ਹੁੰਨੇ ਆ, ਨਾਲ ਹੀ ਨਾਲ ਸਾਡੇ ਮਨ ਦੇ ਵਿੱਚ ਜਿਹੜੇ ਸਵਾਲ ਪੈਦਾ ਹੁੰਦੇ ਨੇ ਉਹ ਸਾਡੀ ਉਤਸੁਕਤਾ ਕਿਉਰਿਓਸਿਟੀ ਨੂੰ ਬਰਕਰਾਰ ਰੱਖਦੇ ਨੇ। ਜਿਹੜਾ ਵਿਅਕਤੀ ਟਾਈਮ ਦੇ ਨਾਲ ਨਾਲ ਆਪਣੀ ਪੜ੍ਹਾਈ ਦੀ ਆਦਤ ਨੂੰ ਛੱਡਦਾ ਨਹੀਂ, ਫੜ ਕੇ ਰੱਖਦਾ ਹੈ, ਉਹਦੀ ਸ਼ਬਦਾਵਲੀ ਚ ਵਾਧਾ ਹੁੰਦਾ ਹੈ। ਉਹ ਦੂਜਿਆਂ ਸਾਹਮਣੇ ਆਪਣੇ ਜਦੋਂ ਵਿਚਾਰ ਪ੍ਰਗਟ ਕਰਦਾ ਹੈ ਉਹਦੇ ਵਿਚਾਰਾਂ ਦੇ ਵਿੱਚ ਤਰਕ ਹੁੰਦਾ ਹੈ, ਵਜ਼ਨ ਹੁੰਦਾ ਹੈ, ਲੋਕੀ ਉਹਦੇ ਵਿਚਾਰ ਸੁਣਨਾ ਚਾਹੁੰਦੇ ਨੇ। ਕਿਉਂ? ਕਿਉਂਕਿ ਉਹਨੇ ਪੜ੍ਹ ਪੜ੍ਹ ਕੇ ਇਹ ਸਾਰੀਆਂ ਚੀਜ਼ਾਂ ਆਪਣੇ ਜ਼ਿਹਨ ਦੇ ਵਿੱਚ ਸਟੋਰ ਕਰ ਲਈਆਂ ਨੇ। ਕਿਤਾਬਾਂ ਪੜ੍ਹਨ ਵਾਲਾ ਬੰਦਾ ਆਪਣੀ ਮਾਂ ਬੋਲੀ ਨਾਲ ਤਾਂ ਜੁੜਿਆ ਰਹਿੰਦਾ ਹੀ ਹੈ, ਬਲਕਿ ਹੋਰ ਭਾਸ਼ਾਵਾਂ ਸਿੱਖ ਕੇ ਵੀ ਆਪਣੀ ਵੋਕੈਬਲਰੀ ਸ਼ਬਦਾਵਲੀ ਨੂੰ ਬਹੁਤ ਰਿਚ ਕਰਦਾ ਹੈ। ਇਸ ਕਰਕੇ ਕਿਤਾਬਾਂ ਨਾ ਸਿਰਫ ਸਾਨੂੰ ਮਜ਼ਾ ਦਿੰਦੀਆਂ ਨੇ ਬਲਕਿ ਸਾਨੂੰ ਜਾਣਕਾਰੀ ਵੀ ਭਰਪੂਰ ਦਿੰਦੀਆਂ ਨੇ। ਨਿੱਕੇ ਬੱਚਿਆਂ ਦੇ ਸਵਾਲ, ਆਲੇ ਦੁਆਲੇ ਕੀ ਵਾਪਰ ਰਿਹਾ ਹੈ, ਇਹ ਸਭ ਕੁਝ ਤੁਸੀਂ ਕਿਤਾਬਾਂ ਤੋਂ ਜਾਣ ਸਕਦੇ ਹੋ। ਮਾਤਾ ਪਿਤਾ ਜੇ ਖੁਦ ਕਿਤਾਬਾਂ ਪੜ੍ਹਨ, ਖੁਦ ਨਿਊਜ਼ ਪੇਪਰ ਪੜ੍ਹਨ, ਖੁਦ ਮੈਗਜ਼ੀਨਜ਼ ਪੜ੍ਹਨ, ਘਰ ਦੇ ਵਿੱਚ ਉਹ ਮਾਹੌਲ ਬਣਿਆ ਹੋਵੇ ਤਾਂ ਬੱਚਿਆਂ ਨੂੰ ਕਹਿਣਾ ਨਹੀਂ ਪੈਂਦਾ, ਉਹ ਆਪਣੇ ਆਪ ਹੀ ਕਿਤਾਬਾਂ ਵੱਲ ਹੱਥ ਵਧਾਉਂਦੇ ਨੇ ਤੇ ਪੜ੍ਹਨਾ ਸ਼ੁਰੂ ਕਰ ਦਿੰਦੇ ਨੇ। ਯਾਨੀ ਕਿ ਮਾਤਾ ਪਿਤਾ ਨੂੰ ਦੇਖ ਕੇ ਬੱਚੇ ਪੜ੍ਹਨ ਦੀ ਆਦਤ ਲੈ ਸਕਦੇ ਨੇ। ਬਾਕੀ ਦੋਸਤੋ, ਕਿਤਾਬਾਂ ਸਿਰਫ ਇਮਤਿਹਾਨ ਪਾਸ ਕਰਨ ਲਈ ਨਹੀਂ ਹੁੰਦੀਆਂ, ਕਈ ਕਿਤਾਬਾਂ ਹੁੰਦੀਆਂ ਨੇ ਕਹਾਣੀਆਂ ਵਾਲੀਆਂ, ਜੀਵਨੀਆਂ, ਇਤਿਹਾਸ, ਵਿਗਿਆਨ, ਕਵਿਤਾ, ਸਾਹਿਤ, ਕਿੰਨਾ ਕੁਝ ਹੈ। ਯਾਨੀ ਕਿ ਹਰ ਕਿਸਮ ਦੀ ਕਿਤਾਬ ਸਾਨੂੰ ਦੁਨੀਆਂ ਨੂੰ ਵੱਖ ਵੱਖ ਨਜ਼ਰੀਏ ਨਾਲ ਦੇਖਣ ਦਾ ਇੱਕ ਹੌਸਲਾ ਦਿੰਦੀ ਹੈ, ਮੌਕਾ ਦਿੰਦੀ ਹੈ। ਜਦੋਂ ਅਸੀਂ ਕਿਸੇ ਲੇਖਕ ਦੀ ਦੋਸਤੋ ਕਹਾਣੀ ਪੜ੍ਹਦੇ ਹਾਂ ਜਾਂ ਕਿਸੇ ਵਿਅਕਤੀ ਦੀ ਜੀਵਨੀ ਪੜ੍ਹਦੇ ਹਾਂ, ਸਾਨੂੰ ਉਹਦੇ ਤਜ਼ਰਬਿਆਂ ਤੇ ਵਿਚਾਰਾਂ ਨਾਲ ਕਿੰਨਾ ਗਿਆਨ ਮਿਲਦਾ ਹੈ, ਅਸੀਂ ਉਹਦੇ ਤਜ਼ਰਬਿਆਂ ਤੋਂ ਕਿੰਨਾ ਕੁਝ ਸਿੱਖ ਸਕਦੇ ਹਾਂ, ਔਰ ਇਸ ਨਾਲ ਸਾਡੇ ਅੰਦਰ ਦੂਜਿਆਂ ਨੂੰ ਸਮਝਣ ਤੇ ਸੰਵੇਦਨਸ਼ੀਲਤਾ ਵੀ ਆਉਂਦੀ ਹੈ। ਦੋਸਤੋ, ਅਸੀਂ ਇਹ ਨਹੀਂ ਉਮੀਦ ਕਰ ਸਕਦੇ ਕਿ ਨੌਜਵਾਨ ਜਿਹੜੇ ਅੱਜਕੱਲ੍ਹ ਦੇ ਯੰਗਸਟਰਸ ਨੇ ਕਿਤਾਬਾਂ ਲੈ ਕੇ ਘੁੰਮਦੇ ਰਹਿਣ। ਖੇਡਾਂ ਦੀਆਂ ਕਿਤਾਬਾਂ, ਵਿਗਿਆਨ ਦੀਆਂ ਕਿਤਾਬਾਂ ਉਹ ਇੰਟਰਨੈਟ ਤੋਂ ਵੀ ਪੜ੍ਹ ਸਕਦੇ ਨੇ। ਸਾਡੇ ਕੋਲ ਸਾਰਿਆਂ ਕੋਲ 24 ਘੰਟੇ ਹੁੰਦੇ ਨੇ। ਮੁੱਦਾ ਇਹ ਹੈ ਕਿ ਆਪਣਾ ਟਾਈਮ ਕਿੱਥੇ ਤੇ ਕਿਵੇਂ ਖਰਚ ਕਰਨਾ ਹੈ। ਜੇ ਤੁਸੀਂ ਸਿਰਫ 15 ਮਿੰਟ ਦੀ ਰੀਡਿੰਗ ਹੈਬਿਟ ਪਾ ਲਓ, ਅਖਬਾਰ ਪੜ੍ਹੋ, ਕਿਤਾਬਾਂ ਪੜ੍ਹੋ, ਆਪਣੀ ਕੋਈ ਫੇਵਰੇਟ ਕਿਤਾਬ ਖਰੀਦ ਕੇ ਲੈ ਕੇ ਆਓ, ਜਨਮ ਦਿਨ ਤੇ ਆਪਣੇ ਆਪ ਨੂੰ ਤੁਸੀਂ ਗਿਫਟ ਕਰ ਸਕਦੇ ਹੋ, ਉਹਦਾ ਬਸ ਇੱਕ ਪੇਜ ਰੋਜ਼ ਪੜ੍ਹਨਾ, ਬਸ ਇੰਨਾ ਸੋਚ ਲਓ। ਇੱਕ ਇੱਕ ਪੇਜ ਪੜ੍ਹਦਿਆਂ ਇੱਕ ਦਿਨ ਤਾਂ ਉਹ ਕਿਤਾਬ ਖਤਮ ਹੋਏਗੀ, ਫਿਰ ਤੁਹਾਨੂੰ ਚਸਕਾ ਪੈ ਜਾਏਗਾ ਪੜ੍ਹਨ ਦਾ, ਫਿਰ ਤੁਸੀਂ ਚੰਗਾ ਸਾਹਿਤ ਪੜ੍ਹੋਗੇ, ਖਰੀਦੋਗੇ ਤੇ ਆਪਣੇ ਘਰ ਦੇ ਵਿੱਚ ਅਲਮਾਰੀ ਬਣਾ ਕੇ ਰੱਖੋਗੇ, ਜਿੱਥੇ ਆਏ ਗਏ ਨੂੰ ਜਾਂ ਬੱਚਿਆਂ ਨੂੰ ਵੀ ਤੁਸੀਂ ਕਿਤਾਬਾਂ ਦੇ ਸਕਦੇ ਹੋ। ਦੋਸਤੋ, ਅੱਜ ਕੱਲ ਦੇ ਯੁੱਗ ਦੇ ਵਿੱਚ ਵੀ ਸਾਨੂੰ ਨਾਲ ਕਦਮ ਦਰ ਕਦਮ ਮਿਲਾ ਕੇ ਚੱਲਣਾ ਪੈਣਾ ਹੈ। ਇਸ ਕਰਕੇ ਅੱਜ ਦੇ ਯੁੱਗ ਦੀਆਂ ਕਿਤਾਬਾਂ ਬਣ ਗਈਆਂ ਨੇ ਈ ਬੁੱਕ, ਆਡੀਓ ਬੁੱਕ, ਡਿਜੀਟਲ ਲਾਇਬ੍ਰੇਰੀਜ਼, ਤੇ ਇਹਦਾ ਸਾਨੂੰ ਜ਼ਰੂਰ ਇਸਤੇਮਾਲ ਕਰਨਾ ਚਾਹੀਦਾ ਹੈ। ਬਾਕੀ ਦੋਸਤੋ, ਪੰਜਾਬੀ ਸਾਹਿਤ ਦੀਆਂ ਕਹਾਣੀਆਂ, ਮੁਹਾਵਰੇ, ਨਾਵਲ, ਵਾਰਤਕ, ਇਤਿਹਾਸ, ਲੋਕ ਸਾਹਿਤ, ਕਵਿਤਾਵਾਂ, ਇਹ ਤੁਸੀਂ ਆਪਣੇ ਬੱਚਿਆਂ ਨੂੰ ਜ਼ਰੂਰ ਪੜ੍ਹਾਓ ਤਾਂ ਕਿ ਅਸੀਂ ਆਪਣੀ ਭਾਸ਼ਾ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾ ਸਕੀਏ। ਸਕੂਲਾਂ ਦੀ ਬੜੀ ਅਹਿਮ ਭੂਮਿਕਾ ਦੋਸਤੋ। ਜੇ ਅਸੀਂ ਅਸੈਂਬਲੀ ਦੇ ਵਿੱਚ ਆਪਣੇ ਬੱਚਿਆਂ ਨੂੰ ਪੜ੍ਹਨ ਲਈ ਕਹਿ ਸਕਦੇ ਹਾਂ, ਤੁਸੀਂ ਅੱਜ ਕਿਤਾਬ ਦਾ ਇਹ ਪੰਨਾ ਪੜ੍ਹ ਕੇ ਵਿਖਾਓ, ਟੀਚਰ ਹਰ ਬੱਚੇ ਨੂੰ ਪੜ੍ਹਨ ਦਾ ਮੌਕਾ ਦੇਣ, ਚਾਹੇ ਹਿੰਦੀ ਹੈ, ਇੰਗਲਿਸ਼ ਹੈ, ਪੰਜਾਬੀ ਹੈ, ਜਿੰਨਾ ਬੱਚਾ ਪੜ੍ਹੇਗਾ ਉਹਦੀ ਜਿਹੜੀ ਡਿਕਸ਼ਨ ਹੈ ਕਲੀਅਰ ਹੋਏਗੀ, ਉਹਦੀ ਸੋਚ ਕਲੀਅਰ ਹੋਏਗੀ, ਅੱਖਰਾਂ ਦਾ ਗਿਆਨ ਹੋਵੇਗਾ। ਔਰ ਜਦੋਂ ਬੱਚੇ ਨੂੰ ਪੜ੍ਹਨ ਦੀ ਆਦਤ ਪੈ ਗਈ, ਫਿਰ ਦੇਖੋ ਉਹਨੇ ਕਿੰਨਾ ਸੋਹਣਾ ਕਿਤਾਬਾਂ ਦੇ ਵਿੱਚ, ਪੇਪਰਾਂ ਦੇ ਵਿੱਚ ਆਨਸਰ ਦੇਣਾ ਹੈ ਤੇ ਫਿਰ ਉਹਦੇ ਚੰਗੇ ਨੰਬਰ ਵੀ ਆ ਜਾਣੇ ਆ। ਸੋ ਕਿਤਾਬਾਂ ਕੁੱਲ ਮਿਲਾ ਕੇ ਸਾਡੀ ਜ਼ਿੰਦਗੀ ਨੂੰ ਨਿਖਾਰ ਦਿੰਦੀਆਂ ਨੇ। ਇਸ ਕਰਕੇ ਜੇ ਤੁਸੀਂ ਵੀ ਚਾਹੁੰਦੇ ਹੋ, ਤੁਸੀਂ ਤੇ ਤੁਹਾਡਾ ਪਰਿਵਾਰ ਤੇ ਆਉਣ ਵਾਲੀਆਂ ਪੀੜ੍ਹੀਆਂ ਪੜ੍ਹਾਈ ਨਾਲ, ਚੰਗੀ ਲੇਖਣੀ ਨਾਲ ਜੁੜੀਆਂ ਰਹਿਣ, ਤੇ ਅੱਜ ਹੀ ਆਪਣੇ ਘਰ ਦੇ ਵਿੱਚ ਕਿਤਾਬਾਂ ਲੈ ਕੇ ਆਓ, ਆਪ ਵੀ ਪੜ੍ਹੋ ਤੇ ਬੱਚਿਆਂ ਨੂੰ ਵੀ ਪੜ੍ਹਾਓ। ਸੋ ਦੋਸਤੋ, ਇਹ ਸੀ ਅੱਜ ਦੀ ਗੱਲ ਕਿ ਕਿਤਾਬਾਂ ਪੜ੍ਹਨ ਦੀ ਆਦਤ ਘਟਦੀ ਕਿਉਂ ਜਾ ਰਹੀ ਹੈ ਤੇ ਇਹਨੂੰ ਅਸੀਂ ਕਿਵੇਂ ਮੁੜ ਤੋਂ ਸੁਰਜੀਤ ਕਰ ਸਕਦੇ ਹਾਂ। ਇਸ ਗੱਲਬਾਤ ਤੋਂ ਬਾਅਦ ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਕਥਾ ਲੋਕ ਦੇ ਵਿੱਚ, ਜਿੱਥੇ ਪਰੀਆਂ, ਚੰਨ, ਸਿਤਾਰਿਆਂ ਦੀ ਗੱਲਾਂ ਹੁੰਦੀਆਂ, ਜਿੱਥੇ ਇੰਦਰਧਨੁਸ਼ ਦੀ ਗੱਲ ਹੁੰਦੀ ਹੈ, ਜਿੱਥੇ ਤਪਦੀ ਰੇਤ ਤੇ ਮਰੂਥਲਾਂ ਦੀ ਗੱਲ ਹੁੰਦੀ ਹੈ। ਅੱਜ ਲੈ ਕੇ ਆਏ ਹਾਂ ਇੱਕ ਕਹਾਣੀ, ਇੱਥੇ ਨਾ ਆਇਓ, ਜਿਸ ਦੇ ਲੇਖਕ ਨੇ ਕੁੰਦਨ ਲਾਲ ਭੱਟੀ। ਆਓ ਫਿਰ ਮਿਲ ਕੇ ਸੁਣਦੇ ਹਾਂ।

0: ਬਲੈਤੀਆ ਕੀ ਹਾਲ ਤੇਰਾ? ਕਦੋਂ ਆਇਆ? ਤੂੰ ਖਬਰ ਵੀ ਨਹੀਂ। ਓਏ ਤੂੰ ਤਾਂ ਚੁੱਪ ਵੀ ਤੇ ਆ ਟਪ ਗਿਆ। ਕੋਈ ਪਤਾ ਥੋ ਤਾਂ ਦੇ ਦਿੰਦਾ ਆਉਣ ਤੋਂ ਪਹਿਲਾਂ। ਮੈਂ ਤਾਂ ਤੈਨੂੰ ਉਹ ਦੂਰੋਂ ਆਉਂਦਿਆਂ ਨੂੰ ਹੀ ਪਛਾਣ ਲਿਆ ਸੀ। ਇਹ ਤਾਂ ਦਰਸ਼ਨ ਤਾਏ ਦਾ ਮੁੰਡਾ ਮੰਗੂ ਹੈ। ਓਏ ਭਰਾ, ਜਦੋਂ ਤੂੰ ਨੇੜੇ ਆਇਆ ਤਾਂ ਸੱਚਮੁੱਚ ਮੇਰਾ ਅੰਦਾਜ਼ਾ ਬਿਲਕੁਲ ਸਹੀ ਨਿਕਲਿਆ। ਓਏ ਤੂੰ ਜੰਨਤ ਵਰਗੀ ਧਰਤੀ ਨੂੰ ਛੱਡ ਕੇ ਤੂੰ ਖੇਤਾਂ ਵਿੱਚ ਮਿੱਟੀ ਨਾਲ ਮਿੱਟੀ ਹੋਣ ਲਈ ਕਿਉਂ ਆ ਗਿਆ? ਉੱਥੇ ਤੂੰ ਚੰਗੀ ਭਲੀ ਜ਼ਿੰਦਗੀ ਜਿਉਂਦਾ ਸੀ। ਇੱਥੇ ਮੁੜ ਉਹੀ ਕੰਮ ਕਾਜ ਕਰਨ ਲਈ ਕਿਉਂ ਆ ਗਿਆ? ਇੱਥੇ ਕੀ ਹੈ? ਇੱਥੇ ਕੀ ਰੱਖਿਆ ਜੋ ਤੂੰ ਲੈਣ ਆ ਗਿਆ? ਠੀਕ, ਆਪਾਂ ਇੱਥੇ ਸਾਰਾ ਦਿਨ ਖੇਤਾਂ ਵਿੱਚ ਮਿੱਟੀ ਨਾਲ ਮਿੱਟੀ ਹੁੰਦੇ, ਦੰਦ ਸਾਫ ਤੇ ਦੂਰ ਦੀ ਗੱਲ ਹੈ, ਮੂੰਹ ਸਾਫ ਕਰਨ ਦੀ ਵੀ ਵਿਹਲ ਨਹੀਂ ਮਿਲਦੀ। ਤੇ ਤੂੰ ਤੂੰ ਤੇ ਉੱਥੇ
1: ਭਰਾ ਵੀਰਿਆ, ਮੈਂ ਠੀਕ ਠਾਕ ਆ। ਬਾਕੀ ਮੈਂ ਕਿਹੜਾ ਉੱਥੇ ਅਫਸਰ ਲੱਗਾ? ਜੋ ਕੰਮ ਇੱਥੇ ਕਰਦਾ ਸੀ ਉਹੀ ਕੰਮ ਉੱਥੇ ਕਰਦਾ ਰਿਹਾ। ਉਹ ਭਰਾ, ਉੱਥੇ ਕਿਹੜੇ ਰੁਪਈਏ ਰੁੱਖਾਂ ਨਾਲ ਲੱਗਿਆ ਤੇ ਤੋੜੀ ਜਾਓ ਤੇ ਵਰਤੀ ਜਾਓ। ਉੱਥੇ ਬਹੁਤ ਮਿਹਨਤ ਕਰਨੀ ਪੈਂਦੀ ਆ ਭਾਊ, ਤਾਂ ਜਾ ਕੇ ਰੋਟੀ ਨਸੀਬ ਹੁੰਦੀ ਆ। ਉਹ ਤੇ ਹਾਲਾਤ ਵੈਸੇ ਉੱਥੇ ਵੀ ਮਾੜੇ ਹੀ ਆ।
0: ਉੱਥੇ ਵੀ ਹਾਲਾਤ ਮਾੜੇ ਨੇ, ਇੱਥੇ ਫਿਰ ਚੰਗੇ ਕਿੱਥੇ ਨੇ? ਤੂੰ ਉਹ ਜਗ੍ਹਾ ਦੱਸ, ਆਪਾਂ ਉੱਥੇ ਵਗ ਤੁਰੀਏ।
1: ਉਹ ਤੂੰ ਮੇਰੀ ਗੱਲ ਨੀ ਸਮਝਿਆ ਵੀਰਿਆ। ਮੇਰਾ ਮਤਲਬ ਇਹ ਆ ਵੀ ਹੁਣ ਪਹਿਲਾਂ ਵਰਗਾ ਉੱਥੇ ਕੁਝ ਨੀ ਰਿਹਾ। ਹਾਲਾਤ ਬਦਲ ਗਏ ਨੇ, ਕੰਮ ਕਾਰ ਘੱਟ ਆ, ਚੀਜ਼ਾਂ ਮਹਿੰਗੀਆਂ ਨੇ, ਆਮਦਨ ਘੱਟ ਤੇ ਖਰਚੇ ਵੱਧ। ਲੋਕ ਪੇਟ ਭਰਨ ਲਈ ਘੱਟ ਡਾਲਰਾਂ ਦੇ ਕੰਮ ਕਰਨ ਲਈ ਟੁੱਟ ਪੈਂਦੇ ਨੇ। ਲੋਕ ਭੁੱਖੇ ਸੌ ਰਹੇ ਨੇ, ਘਰਾਂ ਦੀਆਂ ਕੀਮਤਾਂ ਹੀ ਬਹੁਤ ਆ ਵੀਰਿਆ। ਜੇ ਗੱਲ ਮੁਕਾ ਕੇ ਕਹਾਂ ਨਾ ਤੇ ਉੱਥੇ ਗੁਜ਼ਾਰਾ ਕਰਨਾ ਬਹੁਤ ਔਖਾ ਹੀ, ਤੇ ਇਹ ਕੋਈ ਅੱਤ ਕਥਨੀ ਨਹੀਂ ਹੋਊਗੀ।
0: ਵੀਰੇ ਕਮਾਈ ਤਾਂ ਤੂੰ ਬਥੇਰੀ ਕੀਤੀ।
1: ਓਏ ਭਰਾ, ਕਮਾਈ ਬਥੇਰੀ ਕੀਤੀ ਆ, ਮੈਂ ਵੀ ਕਹਿੰਦਾ ਦਿਨ ਰਾਤ ਇਹ ਕੀਤਾ ਉੱਥੇ, ਮੈਂ ਕੁਝ ਨੀ ਵੇਖਿਆ। ਚੱਲ ਸੋ ਚੱਲ, ਚੱਲ ਸੋ ਚੱਲ, ਪਿੱਛੋਂ ਬਾਪੂ ਰਾਂ ਵੀ ਬਥੇਰਾ ਕੁਝ ਬਣਾਇਆ। ਮੈਨੂੰ ਯਾਦ ਆ ਵੀਰਿਆ, ਜਦੋਂ ਬਾਪੂ ਨੇ ਪਹਿਲੀ ਵਾਰ ਬੜੇ ਔਖੇ ਹੋ ਕੇ ਮੈਨੂੰ ਬਾਹਰ ਭੇਜਿਆ ਸੀ।
2: ਕਾਕਾ, ਤੂੰ ਕਿਹੜਾ ਮੁੰਡਾ ਹੈ?
1: ਜੀ ਮੈਂ ਦਰਸ਼ਨ ਸਿੰਘ ਹੋਰਾਂ ਦਾ ਛੋਟਾ ਮੁੰਡਾ ਜੀ।
2: ਅੱਛਾ, ਆ ਮਿੱਟੀ ਬੜੀ ਚੀਕਣੀ ਆ, ਕਿੱਥੋਂ ਲਿਆ ਕਾਕਾ ਇਹ?
1: ਇਹ ਜੀ ਮੈਂ ਨਿਆਈਆਂ ਵਾਲੀ ਪੈਲੀ ਚੋਂ ਲਿਆ ਜੀ।
2: ਉਹ ਸਾਡੀ ਗਲੀ ਚ ਕਰਤਾਰੇ ਦੇ ਘਰ ਦੀ ਤੂੰ ਹੀ ਮਿੱਟੀ ਸੁੱਟੀ ਹੈ?
1: ਹਾਂਜੀ, ਤੁਹਾਡੇ ਸਾਰੇ ਮਹੱਲੇਦਾਰਾਂ ਨੇ ਕੋਠਿਆਂ ਨੂੰ ਲਿਪਣ ਲਈ ਮੇਰੇ ਤੋਂ ਮਿੱਟੀ ਸੁਟਵਾਈ ਆ ਜੀ, ਇੱਕ ਇੱਕ ਰੇੜੀ।
2: ਤੁਸੀਂ ਹੁਕਮ ਕਰੋ। ਤੂੰ ਤੇ ਲੱਗਦਾ ਪੜ੍ਹਨੋਂ ਵੀ ਹਟ ਗਿਆ, ਦਾਈ ਮੁੱਛ ਵੀ ਪੂਰੀ ਨੀ ਫੁੱਟੀ ਤੇ ਕੰਮ ਤੇ ਟੁੱਟ ਗਿਆ। ਕਾਫੀ ਮਿਹਨਤੀ ਆ ਕਾਕਾ ਤੂੰ, ਤੇਰੀਆਂ ਕਮਾਈਆਂ ਨੂੰ ਪਰਮਾਤਮਾ ਇੱਕ ਜ਼ਰੂਰ ਭਾਗ ਲਾਏਗਾ।
1: ਰੋਟੀ ਖਾਣੀ ਹੈ ਜੀ, ਕਰਨਾ ਹੀ ਪੈਣਾ, ਵੇਲਿਆਂ ਨੂੰ ਤਾਂ ਫਟਕਾਰਾਂ ਹੀ ਮਿਲਦੀਆਂ ਨੇ, ਹੋਰ ਕੁਝ ਨੀ।
2: ਰੇੜੀ ਕਿੰਨੇ ਦੀ ਸੁੱਟਦਾ
1: ਜੀ? 30 ਰੁਪਈਆਂ ਦੀ ਸੁੱਟਦਾ। ਤੁਸੀਂ ਜੋ ਦੇਣਾ ਦੇ ਦਿਓ, ਕਿਉਂਕਿ ਮੈਂ ਪਹਿਲਾਂ ਪੈਸੇ ਲੈਣਾ ਜੀ, ਬਾਅਦ ਚ ਮਿੱਟੀ ਦੀ ਰੇੜੀ ਸ਼ਾਮ ਤੱਕ ਸੁੱਟ ਜਾਣਾ।
2: ਆ ਲੈ 25 ਰੁਪਏ ਤੇ ਤਰਕਾਰਾਂ ਤੱਕ ਮਿੱਟੀ ਦੀ ਰੇੜੀ ਜ਼ਰੂਰ ਸੁੱਟ ਜਾਏ। ਸਾਰਾ ਅੰਦਰ ਬਾਹਰ ਲਿਪਣ ਵਾਲਾ ਪਿਆ ਸਾਡੇ ਘਰ ਦਾ।
3: ਪੁੱਤ, ਲਿਪਣ ਲਈ ਮਿੱਟੀ ਦੀਆਂ ਰੇੜੀਆਂ ਕਿੰਨਾ ਕੁ ਚਿਰ ਸੁੱਟਦਾ ਰਹੇਗਾ? ਅੱਜ ਤਾਂ ਮਕਾਨ ਦੁਆਰਾ ਰੇੜੇ ਕੱਚੇ ਨੇ, ਚਲੋ ਕੰਮ ਚੱਲੀ ਜਾਂਦਾ ਤੇ ਕੱਲ ਨੂੰ।
1: ਬਾਪੂ ਜੀ, ਅਸੀਂ ਹੋਰ ਕਰ ਵੀ ਕੀ ਸਕਦੇ? ਨਾ ਕੋਈ ਹੋਰ ਕੰਮ ਧੰਦਾ। 2-3 ਕਿੱਲੇ ਜ਼ਮੀਨ ਚੋਂ ਮੇਰੇ ਸਮੇਤ 7 ਜੀਆਂ ਦਾ ਗੁਜ਼ਾਰਾ ਕਿਵੇਂ ਹੋਊਗਾ? ਇਹ ਤੇ ਕਰਨਾ ਹੀ ਪੈਣਾ ਬਾਪੂ ਜੀ।
3: ਚੱਲ ਪੁੱਤ, ਰੱਬ ਇੱਕ ਦਿਨ ਆਪੇ ਦਿਨ ਬਦਲੇਗਾ। ਅਸੀਂ ਕਿਹੜਾ ਪੁੱਤ ਰੱਬ ਦੇ ਮਾਂ ਮਾਰੇ ਆ। ਨਾਲੇ ਮੈਂ ਤੇਰੇ ਨਾਲ ਇੱਕ ਗੱਲ ਹੋਰ ਕਰਨੀ ਹੈ।
1: ਉਹ ਕਿਹੜੀ ਬਾਪੂ ਜੀ?
3: ਮੈਨੂੰ ਸ਼ਹਿਰ ਦੇ ਕਿਸੇ ਬੰਦੇ ਨੇ ਕਿਹਾ ਕਿ ਉਹਨਾਂ ਦਾ ਰਿਸ਼ਤੇਦਾਰ ਹੈ ਬਾਹਰ, ਉਹ ਕੁਝ ਬੰਦੇ ਬਾਹਰ ਕੰਮ ਕਾਰ ਲਈ ਬੁਲਾਉਣਾ ਚਾਹੁੰਦਾ, ਤੇ ਤੇਰਾ ਮਨ ਮੰਨਦਾ ਹੈ ਤਾਂ ਮੈਂ ਉਹਦੇ ਨਾਲ ਗੱਲ ਕਰਾਂ।
1: ਬਾਪੂ ਜੀ, ਕਿਹੜੇ ਦੇਸ਼ ਦੀ ਗੱਲ ਕਰਦਾ ਉਹ ਬੰਦਾ?
3: ਇਹ ਤਾਂ ਮੈਂ ਉਹਦੇ ਕੋਲੋਂ ਪੁੱਛਿਆ ਹੀ ਨਹੀਂ, ਸ਼ਾਇਦ ਕੋਈ ਵੱਡੇ ਮੁਲਕ ਹੋਣਾ।
1: ਬਾਪੂ ਜੀ, ਵੱਡੇ ਮੁਲਕਾਂ ਦੇ ਪੈਸੇ ਵੀ ਵੱਡੇ ਲੱਗਦੇ ਨੇ, ਅਸੀਂ ਇੰਨੇ ਪੈਸੇ ਕਿੱਥੋਂ ਲਿਆਵਾਂਗੇ?
3: ਪੁੱਤ, ਜਿਹੜੀ ਉਹ ਰਾਹ ਦੱਸ ਰਿਹਾ ਉਹ ਪੈਸਿਆਂ ਦਾ ਆਪੇ ਹੀਲਾ ਵਸੀਲਾ ਵੀ ਕਰ ਦੇਣਾ, ਸਭ ਉਸ ਮਾਲਕ ਦਾ ਖੇਲ ਹੈ।

0: ਹਾਂ ਜੀ ਆਈ
1: ਤੁਸੀਂ ਆ ਗਏ ਹੋ ਆ ਲਓ ਜੀ ਪਾਣੀ ਪੀ ਲੋ
2: ਲਿਆ ਭਰਾ ਪਾਣੀ ਮੰਗੂ ਕਿੱਥੇ ਓ ਆਇਆ ਨੀ ਹਲੇ
1: ਹੁਣੇ ਚਾਹ ਪੀ ਕੇ ਮਿੱਟੀ ਦੀ ਰੇੜੀ ਲੈਣ ਗਿਆ ਹੈ
2: ਬੇਬੇ
1: ਲੋ ਆਈ ਗਿਆ ਪੁੱਤ ਕੀ ਗੱਲ ਜਲਦੀ ਆ ਗਿਆ ਮੈਂ ਤਾਂ ਤੂੰ ਗਿਆ ਸੀ
3: ਬੇਬੇ ਰੇੜੀ ਦਾ ਟਾਇਰ ਫਟ ਗਿਆ ਸੀ ਮਿੱਟੀ ਲਿਆ ਹੀ ਨੀ ਸਕਿਆ
2: ਚੱਲ ਪੁੱਤ ਕੋਈ ਨੀ ਤੂੰ ਇੱਧਰ ਆ ਬੈਠ ਮੈਂ ਤੇਰੇ ਨਾਲ ਗੱਲ ਕਰਨੀ ਹੈ
3: ਜੀ ਬਾਪੂ ਜੀ
2: ਮੈਂ ਸਾਰੀ ਗੱਲ ਕਰ ਆਇਆ ਉਸ ਸ਼ਹਿਰੀ ਬੰਦੇ ਨਾਲ ਉਹ 30,000 ਮੰਗਦਾ ਸੀ ਤੇ ਮੈਂ 23,000 ਤੇ ਗੱਲ ਪੱਕੀ ਕਰਤੀ ਤਨਖਾਹ ਵੀ ਚੋਖੀ ਦੱਸਦਾ ਰੱਬ ਦੀ ਮਿਹਰ ਰਹੀ ਕੁਝ ਮਹੀਨਿਆਂ ਚ ਰਕਮ ਵੀ ਮੋੜ ਦਿਆਂਗੇ
1: ਪਰ ਸਾਡੇ ਪੱਲੇ ਤਾਂ ਫੁੱਟੀ ਕੌਡੀ ਵੀ ਨੀ ਹੈਗੀ ਤੇ ਇੰਨੀ ਵੱਡੀ ਰਕਮ
2: ਪ੍ਰੀਤੋ ਉਸਨੇ ਸਾਰੇ ਪੈਸੇ ਸਾਨੂੰ ਵਿਆਜ ਤੇ ਦੇ ਦੇਣੇ ਹੈ ਉਹ ਤਾਂ ਇੱਥੋਂ ਤੱਕ ਕਹਿੰਦਾ ਹੈ ਕਿ ਮੁੰਡਾ ਬਾਹਰ ਜਾਣ ਤੋਂ ਬਾਅਦ ਭਾਵੇਂ ਉਹਦੇ ਪੈਸੇ ਵਾਪਸ ਕਰ ਦੇਵੇ
1: ਮੈਂ ਜੇ ਕੰਮ ਕਾਰ ਨਾ ਮਿਲਿਆ ਜੇ ਰੱਬ ਦੀ ਸਾਡੇ ਨਾਲ ਕੋਈ ਨਾਰਾਜ਼ਗੀ ਹੋਈ ਤਾਂ ਫੇਰ
2: ਭਗਵਾਨ ਨੇ ਇੱਦਾਂ ਨਹੀਂ ਕਹੀਦਾ ਸ਼ੁਭ ਸ਼ੁਭ ਬੋਲੀਦਾ ਚੱਲ ਉੱਠ ਚਾਹ ਦਾ ਘੁੱਟ ਬਣਾ ਐਵੇਂ ਨਾ
3: ਬਾਪੂ ਜੀ ਅੱਜ ਤੇ ਅਸੀਂ ਰੁੱਖੀ ਮਿੱਸੀ ਖਾ ਕੇ ਸਕੂਨ ਨਾਲ ਪਿਆਰ ਨਾਲ ਜ਼ਿੰਦਗੀ ਬਸਰ ਕਰ ਰਹੇ ਹਾਂ ਤੇ ਕੱਲ ਦਾ ਕੀ ਪਤਾ
2: ਤਾਂ ਪੁੱਤਰ ਪਿਆਰੀ ਖਿੱਚ ਅਗਲੇ ਹਫ਼ਤੇ ਤੇਰੀ ਦਿੱਲੀ ਤੋਂ ਫਲੈਟ ਹੈ
3: ਠੀਕ ਹੈ ਬਾਪੂ ਜੀ ਜਿਵੇਂ ਤੁਹਾਡੀ ਮਰਜ਼ੀ

0: ਜੀ
1: ਆ ਦੇਖ ਲੋ ਤੁਹਾਡੀ ਨੂੰ ਜਿੱਦ ਕਰੀ ਜਾਂਦੀ ਹੈ ਕਿ ਮੈਨੂੰ ਵੀ ਨਾਲ ਲੈ ਚੱਲੋ। ਉਹ ਨਾ ਕੋਈ ਪਾਸਪੋਰਟ ਆ, ਨਾ ਕੋਈ ਰਾਹਦਾਰੀ ਆ, ਨਾ ਕੋਈ ਟਿਕਟ ਟੁਕਟ ਆ, ਐਵੇਂ ਕਿਵੇਂ ਇੰਨੀ ਜਲਦੀ ਲੈ ਗਿਆ ਇਹਨੂੰ ਮੈਂ। ਤੁਸੀਂ ਵੀ ਇਹਨੂੰ ਸਮਝਾਓ ਕਿ ਬਾਅਦ ਚ ਮੈਂ ਜਲਦੀ ਉੱਥੇ ਆਪਣੇ ਕੋਲ ਬੁਲਾ ਲੂੰਗਾ ਇਹਨੂੰ। ਮੈਂ ਬਥੇਰਾ ਸਮਝਾ ਲਿਆ ਜੇ, ਮੇਰੀ ਤਾਂ ਦਿਖਾਨੇ ਨੀ ਜੀ ਪਈ, ਹੁਣ ਤੁਸੀਂ ਆਪੇ ਸਮਝਾ ਲਓ।
0: ਪੁੱਤ ਮੈਂ ਉਹਨੂੰ ਸਮਝਾਉਂਦੀ ਆ, ਮਰਦਾਂ ਨੂੰ ਕਮਾਈਆਂ ਕਰਨ ਦੇਸ਼ ਵਿਦੇਸ਼ ਦੂਰ ਦੁਰਾਡੇ ਜਾਣਾ ਹੀ ਪੈਂਦਾ, ਇੱਦਾਂ ਥੋੜੀ ਜਿੱਦਾਂ ਕਰੀ ਦੀਆਂ। ਪੱਕਿਆ ਹੁੰਦਿਆਂ ਸਾਰ ਤੈਨੂੰ ਆਪੇ ਸੱਦ ਲਏਗਾ, ਉਹਨੂੰ ਵੀ ਤਾਂ ਤੇਰਾ ਫਿਕਰ ਹੈ ਨਾ ਧੀਏ।
1: ਮੇਰੇ ਜੀਵਨ ਸਾਥ ਨੇ, ਮੇਰੀ ਹੀਰੀ ਏ, ਕਨੇਡਾ ਦਾ ਵੀਜ਼ਾ ਲੱਗਿਆ ਹੈ, ਐਵੇਂ ਕਾਹਨੂੰ ਦਿਲ ਛੱਡਿਆ। ਬਿਨ ਤੇਰੇ ਦੱਸ ਹੋਰ ਹੀਰੀਏ ਕਿਸ ਨੂੰ ਚਾਹਵਾਂਗਾ, ਪੱਕਿਆ ਹੁੰਦਿਆਂ ਸਾਰ ਹੀ ਤੈਨੂੰ ਉੱਥੇ ਲੈ ਜਾਵਾਂਗਾ।
2: ਮੇਰੇ ਮਾਈਆ, ਮੇਰੇ ਢੋਲਾ, ਤੂੰ ਤੇ ਸਾਨੂੰ ਛੱਡ ਚੱਲਿਆ ਵੇ, ਆਰ ਦੁਖਾਂ ਨੇ ਦਰਮ ਲਿਆ ਵੇ, ਬਿਨ ਤੇਰੇ ਸੱਜਣਾ ਦੱਸ ਕਿਵੇਂ ਵਕਤ ਲੰਘਾਵਾਂਗੀ, ਹਿਜਰ ਤੇਰੇ ਵਿੱਚ ਰੋ ਰੋ ਢੋਲਾ ਮਰ ਹੀ ਜਾਵਾਂਗੀ।
1: ਹੀਰੀਏ ਪੱਲੇ ਦੇ ਨਾਲ ਹੰਝੂ ਪੂੰਝ ਲੈ, ਛੱਡਦੇ ਰੋਣਾ ਧੋਣਾ, ਜੋ ਕਿਸਮਤ ਵਿੱਚ ਲਿਖਿਆ ਸੱਚੀ ਆਖਰ ਉਹੀ ਆਉਣਾ। ਇੱਥੇ ਰਹਿ ਕੇ ਦੱਸ ਮੈਂ ਕਿੱਦਾਂ ਬੋਝ ਉਠਾਵਾਂਗਾ, ਪੱਕਿਆ ਹੁੰਦਿਆਂ ਸਾਰ ਹੀ ਤੈਨੂੰ ਉੱਥੇ ਲੈ ਜਾਵਾਂਗਾ।
2: ਦਿਲ ਮੇਰਾ ਨਾ ਮੰਨਦਾ ਮੇਰੀ, ਲੱਖ ਕਰਦੀ ਮੈਂ ਹੀਲਾ, ਧਰਵਾਸ ਨਾ ਰਹਿ ਗਿਆ ਕੋਈ, ਤੂੰ ਤੇ ਕਰ ਲਿਆ ਆਪਣਾ ਵਸੀਲਾ, ਤੂੰ ਤੇ ਤੁਰ ਚੱਲਿਆ ਵੇ, ਕਿਸ ਨੂੰ ਹਾਲ ਸੁਣਾਵਾਂਗੀ, ਹਿਜਰ ਤੇਰੇ ਵਿੱਚ ਰੋ ਰੋ ਢੋਲਾ ਮਰ ਹੀ ਜਾਵਾਂਗੀ।
1: ਹੀਰੀਏ ਜਿੱਥੋਂ ਦਾ ਕਿਸਮਤ ਵਿੱਚ ਲਿਖਿਆ ਉੱਥੋਂ ਦਾ ਹੀ ਖਾਣਾ, ਖੁਸ਼ੀਆਂ ਲੱਦੇ ਘਰ ਨੂੰ ਛੱਡ ਕੇ ਕੌਣ ਹੈ ਚਾਹੁੰਦਾ ਜਾਣਾ, ਨਾਲ ਦਿਲ ਦੇ ਹਰ ਇੱਕ ਤੇਰਾ ਖਾਬ ਸਜਾਵਾਂਗਾ, ਪੱਕਿਆ ਹੁੰਦਿਆਂ ਸਾਰ ਹੀ ਤੈਨੂੰ ਉੱਥੇ ਲੈ ਜਾਵਾਂਗਾ।
2: ਜੋ ਕਿਸਮਤ ਵਿੱਚ ਹੁੰਦਾ ਲਿਖਿਆ ਉਹੀ ਉਹ ਹੋ ਕੇ ਰਹਿੰਦਾ, ਰਜ ਰਜ ਕੇ ਤੂੰ ਕਰੇ ਕਮਾਈਆਂ, ਦਿਲ ਮੇਰਾ ਤਾਂ ਇਹੀ ਕਹਿੰਦਾ, ਹੱਡ ਭਣ ਵੀ ਮਿਹਨਤ ਤੇਰੀ ਇੱਕ ਦਿਨ ਰੰਗ ਲਿਆਊਗੀ, ਹਿਜਰ ਤੇਰੇ ਵਿੱਚ ਰੋ ਰੋ ਢੋਲਾ ਮਰ ਹੀ ਜਾਊਗੀ, ਮਰ ਹੀ ਜਾਊਗੀ।

0: ਪ੍ਰੀਤੋ ਔਰ ਟੇਬਲ ਤੇ ਮੋਬਾਈਲ ਵੱਜ ਰਿਹਾ ਫਿਰ ਆ ਜਾ ਮੈਨੂੰ ਦੇਖਾਂ ਕੌਣ ਹੈ
1: ਇਹ ਤਾਂ ਮੰਗੂ ਦਾ ਫੋਨ ਹੈ ਪਹਿਲਾਂ ਮੈਂ ਹੀ ਦੇਖ ਲਵਾਂ ਹੈਲੋ ਪੁੱਤ
2: ਹਾਂ ਬੇਬੇ ਤੇਰੀ ਪੈਣਾ
1: ਜੋ ਦਾ ਵਸਦਾ ਰਹਿ ਪੁੱਤ ਠੀਕ ਹੈ
2: ਹਾਂਜੀ ਹਾਂਜੀ ਬਿਲਕੁਲ ਠੀਕ ਆ
1: ਆ ਲੈ ਪਹਿਲਾਂ ਆਪਣੇ ਬਾਪੂ ਨਾਲ ਵੀ ਗੱਲ
2: ਹਾਂਜੀ ਕਰਾਇਓ ਕਰਾਇਓ
0: ਹਾਂ ਪੁੱਤ
2: ਹਾਂਜੀ ਬਾਪੂ ਜੀ ਤੇਰੀ ਪੈਣਾ
0: ਕੀ ਕਹਿੰਦਾ ਤੂੰ
3: ਮੈਂ ਬਾਪੂ ਜੀ ਤੁਹਾਡੇ ਨਾਲ ਕੀਤੀ ਤਾਂ ਸੀ ਗੱਲ ਕੇ
0: ਤੂੰ ਆ ਜਾ ਵਾਪਸ ਠੀਕ ਹੈ ਬਾਪੂ ਜੀ ਠੀਕ ਹੈ
2: ਸ਼ੁਕਰ ਹੈ ਬਾਪੂ ਜੀ ਤੁਸੀਂ ਤਿੰਨ ਚਾਰ ਵਾਰ ਕਹਿਣ ਤੇ ਇਰਾਦਾ ਤਾਂ ਬਦਲਿਆ ਆਪਣਾ ਬਾਕੀ ਬਾਪੂ ਜੀ ਤੁਸੀਂ ਫਿਕਰ ਨਾ ਕਰੋ ਮੈਂ ਵਿਦੇਸ਼ ਨਾਲੋਂ ਵੀ ਆਪਣੇ ਦੇਸ਼ ਚ ਦੁੱਗਣੀ ਮਿਹਨਤ ਕਰੂੰਗਾ ਜਿੱਦਾਂ ਮੈਂ ਪਹਿਲਾਂ ਤਰੱਕੀ ਕੀਤੀ ਹੈ ਨਾ ਬਾਪੂ ਜੀ ਉਦਾਂ ਕਰਦਾ ਰਵਾਂਗਾ ਮੈਂ ਜਲਦੀ ਆਪਣੇ ਵਤਨ ਵਾਪਸ ਆ ਰਿਹਾ ਮੈਂ ਤਾਂ ਸਗੋਂ ਉਹਨਾਂ ਨੂੰ ਵੀ ਆਖਦਾ ਬਾਪੂ ਜੀ ਜਿਹੜੇ ਇੱਥੇ ਆਉਣਾ ਚਾਹੁੰਦੇ ਨੇ ਇੱਥੇ ਨਾ ਆਇਓ

ਜਿੱਥੇ ਸਾਨੂੰ ਰੋਟੀ ਮਿਲਦੀ ਹੈ, ਜਿੱਥੇ ਆਪਣੇ ਵਾਸਤੇ ਨੇ, ਜਿੱਥੇ ਢੇਰ ਸਾਰਾ ਪਿਆਰ ਹੁੰਦਾ ਹੈ ਤੇ ਜਿੱਥੇ ਯਾਰਾਂ ਦੋਸਤਾਂ ਦੀ ਮਹਿਫਿਲ ਸੱਜਦੀ ਹੈ, ਉਹ ਥਾਂ ਹੀ ਆਪਣਾ ਘਰ ਹੁੰਦਾ ਹੈ, ਆਪਣਾ ਸ਼ਹਿਰ ਹੁੰਦਾ ਹੈ, ਆਪਣਾ ਦੇਸ਼ ਹੁੰਦਾ ਹੈ। ਇੱਥੇ ਨਾ ਆਇਓ। ਕਥਾ ਲੋਕ ਦੇ ਵਿਚ ਤੁਸੀਂ ਸੁਣ ਰਹੇ ਸੀ ਲੇਖਕ ਕੁੰਦਨ ਲਾਲ ਪੱਟੀ ਹੋਰਾਂ ਵੱਲੋਂ ਲਿਖੀ ਇਹ ਕਹਾਣੀ, ਇੱਥੇ ਨਾ ਆਇਓ। ਤੇ ਲੋ ਦੋਸਤੋ, ਤੁਸੀਂ ਸਾਡੇ ਕੋਲ ਜ਼ਰੂਰ ਆਇਓ ਤੇ ਅਸੀਂ ਵੀ ਇਨ੍ਹਾਂ ਖਤਾਂ ਨੂੰ ਜ਼ਰੂਰ ਸ਼ਾਮਲ ਕਰਨਾ ਆਪਣੇ ਪ੍ਰੋਗਰਾਮ ਨਜ਼ਰਾਨਾ ਦੇ ਵਿਚ। ਤੇ ਲੋ ਫਿਰ ਨਜ਼ਰਾਨਾ ਪ੍ਰੋਗਰਾਮ ਦੇ ਵਿਚ ਪਹੁੰਚ ਕੇ ਸਭ ਤੋਂ ਪਹਿਲਾਂ ਅਸੀਂ ਖਤ ਸ਼ਾਮਲ ਕਰ ਰਹੇ ਹਾਂ ਪਿੰਡ ਕੋਟਲੀ ਤੋਂ ਸੀਤਾ ਰਾਮ ਕੇਸਰੀ, ਸੁੱਖਾ ਸਿੰਘ, ਦੇਬੀ, ਕਿੰਦਾ, ਕਾਲਾ, ਨੀਲਾ, ਰੂਪ ਤੇ ਇਨ੍ਹਾਂ ਦੇ ਨਾਲ ਇਨ੍ਹਾਂ ਦੇ ਬਹੁਤ ਸਾਰੇ ਦੋਸਤ। ਇਹ ਸੁਣਨਾ ਚਾਹੁੰਦੇ ਨੇ ਦਿਲਰਾਜ ਕੌਰ ਦੀ ਆਵਾਜ਼ ਦੇ ਵਿਚ ਇਹ ਗੀਤ। ਆਓ ਫਿਰ ਮਿਲ ਕੇ ਸੁਣਦੇ ਹਾਂ ਤੇ ਨਜ਼ਰਾਨਾ ਪ੍ਰੋਗਰਾਮ ਨੂੰ ਸ਼ੁਰੂ ਕਰਦੇ ਹਾਂ।

ਗੁੱਠਾ ਦਿਲ ਵਾਲੀ ਵਹੀ ਤੇ ਲਵਾਲਾ ਸਾਡਾ ਹੋ ਜਾ ਸਾਨੂੰ ਆਪਣਾ ਬਣਾਲਾ। ਦੋਸਤੋ ਅੱਜ ਕੱਲ ਦੇ ਲਾਰਿਆਂ ਨਾਲੋਂ ਕਿੰਨਾ ਚੰਗਾ ਹੁੰਦਾ ਸੀ ਨਾ ਉਹ ਅੰਗੂਠੇ ਵਾਲਾ ਪਿਆਰ, ਨਾ ਕੋਈ ਝਗੜਾ ਨਾ ਕੋਈ ਲੜਾਈ, ਬਸ ਸਿਰਫ ਪਿਆਰ ਮੁਹੱਬਤ ਤੇ ਢੇਰ ਸਾਰਾ ਇਕ ਦੂਜੇ ਨਾਲ ਵਾਅਦਾ ਕਰਨਾ ਨਿਭਾਉਣਾ। ਸੋ ਦੋਸਤੋ ਅੱਜ ਕੱਲ ਦੀ ਜ਼ਿੰਦਗੀ ਦੇ ਵਿਚ ਅਸੀਂ ਅਕਸਰ ਗੱਲ ਕਰਦੇ ਹਾਂ ਕਿ ਲੋਕੀ ਕਿੰਨੇ ਮਤਲਬੀ ਹੋ ਚੁੱਕੇ ਨੇ, ਪਰ ਮਤਲਬੀ ਸਾਰੇ ਹੋ ਚੁੱਕੇ ਨੇ। ਪਰ ਇਹਨਾਂ ਸਾਰੇ ਮਤਲਬਾਂ ਦੇ ਵਿਚ ਗੱਲ ਪਤਾ ਕੀ ਨਿਕਲਦੀ ਹੈ, ਜੇ ਤੁਸੀਂ ਆਪਣੇ ਦਿਲ ਨੂੰ ਵੱਡਾ ਕਰਕੇ ਸਭ ਨੂੰ ਮਾਫ਼ ਕਰਦੇ ਜਾਓ ਤੇ ਫਿਰ ਕਿਸੇ ਦਾ ਮਤਲਬ ਤੁਹਾਨੂੰ ਚੁੱਭੇਗਾ ਨਹੀਂ। ਉਹ ਕਹਿੰਦੇ ਨੇ ਨਾ ਕਿ ਜੇ ਆਈ ਪਤਝੜ ਤਾਂ ਫੇਰ ਕੀ, ਤੂੰ ਅਗਲੀ ਰੁੱਤ ਚ ਯਕੀਨ ਰੱਖੀ, ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾ, ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ। ਤੇ ਲੋ ਫਿਰ ਗੱਲਾਂ ਕਰਦੇ ਕਰਦੇ ਅਸੀਂ ਪਹੁੰਚ ਗਏ ਹਾਂ ਇੱਕ ਐਸੇ ਗੀਤ ਵੱਲ ਜਿਹੜਾ ਤੁਹਾਨੂੰ ਬਹੁਤ ਹੀ ਪਸੰਦ ਆਉਣ ਵਾਲਾ ਹੈ। ਦਿਲਰਾਜ ਕੌਰ ਤੇ ਸਵਿਤਾ ਸੁਮਨ ਦੀ ਆਵਾਜ਼ ਦੇ ਵਿਚ ਇਹ ਮਿੱਠਾ ਜਿਹਾ ਗਾਣਾ ਜਿਹਦੀ ਫਰਮਾਇਸ਼ ਸਾਨੂੰ ਆਈ ਹੈ ਫਜ਼ਿਲਕਾ ਤੋਂ। ਸੁਰਿੰਦਰ ਕੌਰ, ਬਲਵਿੰਦਰ ਕੌਰ, ਬਲਦੇਵ ਸਿੰਘ ਤੇ ਇਨ੍ਹਾਂ ਦੇ ਬਹੁਤ ਸਾਰੇ ਫੈਮਿਲੀ ਮੈਂਬਰ ਸੁਣਨਾ ਚਾਹੁੰਦੇ ਨੇ ਇਹ ਗੀਤ, ਤੇ ਆਓ ਫਿਰ ਮਿਲ ਕੇ ਅਸੀਂ ਵੀ ਸੁਣਦੇ ਹਾਂ।

ਦੋਸਤੋ ਸਾਨੂੰ ਮਾਣ ਹੈ ਆਪਣੇ ਪੰਜਾਬ ਦੀ ਧਰਤੀ ਤੇ ਗੁਰੂਆਂ ਪੀਰਾਂ ਫਕੀਰਾਂ ਦੀ ਇਹ ਧਰਤੀ ਜਿੱਥੇ ਜਲ ਪੌਣ ਅਜਿਹੀ ਹੈ ਜਿਹੜੀ ਸਾਨੂੰ ਸੱਚ ਦੇ ਰਾਹ ਤੇ ਤੋਰਦੀ ਹੈ। ਸਾਡਾ ਦਿਲ ਨਹੀਂ ਕਰਦਾ ਫਰੇਬ ਕਰਨ ਨੂੰ, ਸਾਡਾ ਦਿਲ ਨਹੀਂ ਕਰਦਾ ਕਿਸੇ ਨੂੰ ਧੋਖਾ ਦੇਣ ਨੂੰ, ਸਾਡਾ ਦਿਲ ਕਰਦਾ ਕਿ ਜੋ ਸਾਡੇ ਕੋਲ ਹੈ ਅਸੀਂ ਆਪਣੇ ਦੋਸਤਾਂ ਭੈਣਾਂ ਭਰਾਵਾਂ ਨਾਲ ਵੰਡੀਏ। ਲੰਗਰ ਦੀ ਪ੍ਰਥਾ ਸਾਨੂੰ ਇਹੀ ਸਿਖਾਉਂਦੀ ਹੈ ਕਿ ਵੰਡ ਖਾਈਏ ਖੰਡ ਖਾਈਏ। ਉਸ ਪਰਮਾਤਮਾ ਨੇ ਇੰਨਾ ਸਬਰ ਸੰਤੋਖ ਜਿਗਰਾ ਦਿੱਤਾ ਹੈ ਪੰਜਾਬੀਆਂ ਨੂੰ ਕਿ ਅਸੀਂ ਜਿੱਥੇ ਜਾਂਦੇ ਹਾਂ ਸਭ ਨੂੰ ਆਪਣਾ ਬਣਾ ਲੈਂਦੇ ਹਾਂ ਤੇ ਆਓ ਫਿਰ ਮਿਲ ਕੇ ਪੰਜਾਬ ਦਾ ਨਾਂ ਹਮੇਸ਼ਾ ਹੀ ਰੋਸ਼ਨ ਕਰਦੇ ਰਹੀਏ। ਸਾਫ਼ ਸੁਥਰੇ ਮਨੋਰੰਜਨ ਲਈ ਆਕਾਸ਼ਵਾਣੀ ਨੂੰ ਟਿਊਨ ਇਨ ਕਰਦੇ ਰਹੀਏ ਤੇ ਪ੍ਰੋਗਰਾਮਸ ਦੇ ਵਿਚ ਸ਼ਿਰਕਤ ਕਰਕੇ ਆਪਣੀ ਪ੍ਰੈਜੈਂਸ ਦਰਜ ਕਰਵਾਉਂਦੇ ਰਹੀਏ। ਲਓ ਜੀ ਸਾਡੇ ਕੋਲ ਇਕ ਫਰਮਾਇਸ਼ ਆਈ ਹੈ ਪ੍ਰੇਮ ਮਨਜੀਤ ਕਰਨਵੀਰ ਦਪਿੰਦਰ ਤੇ ਸਿਮਰਨ ਦੀ। ਇਨ੍ਹਾਂ ਨੇ ਸਾਨੂੰ ਗੁਰੂ ਗੋਬਿੰਦ ਸਿੰਘ ਨਗਰ ਤੋਂ ਖਤ ਲਿਖਿਆ ਹੈ ਪੂਚੋਂ ਕੈਂਚੀਆਂ ਤੋਂ। ਇਹ ਸੁਣਨਾ ਚਾਹੁੰਦੇ ਨੇ ਨੂਰ ਜਹਾਂ ਦੀ ਆਵਾਜ਼ ਦੇ ਵਿਚ ਇਹ ਗੀਤ ਤੇ ਆਓ ਫਿਰ ਮਿਲ ਕੇ ਅਸੀਂ ਵੀ ਇਸ ਗੀਤ ਨੂੰ ਸੁਣਦੇ ਹਾਂ।

ਦੋਸਤੋ ਇਸ ਦੇ ਨਾਲ ਹੀ ਅੱਜ ਦਾ ਦੇਸ਼ ਪੰਜਾਬ ਪ੍ਰੋਗਰਾਮ ਖਤਮ ਕਰਨ ਦੀ ਆਪਣੀ ਦੋਸਤ ਮੋਨਿਕਾ ਮਹਿਤਾ ਨੂੰ ਇਜਾਜ਼ਤ ਦਿਓ। ਉਮੀਦ ਕਰਦੇ ਹਾਂ ਕਿ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੈ ਤੇ ਜ਼ਰੂਰ ਖਤ ਚੁੱਕਿਓ, ਆਪਣਾ ਬੈਸਟ ਵਾਲਾ ਪੈਨ ਲਈਓ ਤੇ ਸਾਨੂੰ ਆਪਣੇ ਦਿਲ ਦੇ ਅਹਿਸਾਸ ਲਿਖ ਭੇਜਿਓ। ਪ੍ਰੋਗਰਾਮ ਦਾ ਐਡਰੈਸ ਹੈ ਪ੍ਰੋਗਰਾਮ ਦੇਸ਼ ਪੰਜਾਬ ਮਾਰਫਤ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਜਲੰਧਰ। ਕੱਲ ਦੇ ਪ੍ਰੋਗਰਾਮ ਲੈ ਕੇ ਫਿਰ ਹਾਜ਼ਰ ਹੋਵਾਂਗੇ, ਬਾਕੀ ਦੇ ਪ੍ਰੋਗਰਾਮ ਤੁਸੀਂ ਸੁਣੋਗੇ ਆਕਾਸ਼ਵਾਣੀ ਜਲੰਧਰ ਤੋਂ।

ਸਾਹਿਬ 345 ਮੀਟਰ ਯਾਨੀ 870 ਕਿਲੋਹਰਟਜ਼ ਤੇ ਅਸੀਂ ਆਕਾਸ਼ਵਾਣੀ ਤੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸ਼ਾਮ ਦੇ 6:30 ਵਜ ਰਹੇ ਨੇ ਔਰ ਹੁਣ ਸੁਣਦੇ ਹਾਂ ਕ੍ਰਿਸ਼ੀ ਵਿਭਾਗ ਪੰਜਾਬ ਵੱਲੋਂ ਪ੍ਰਾਯੋਜਿਤ ਪ੍ਰੋਗਰਾਮ ਕਿਸਾਨ ਬਾਣੀ।

ਪਲਾਸਟਿਕ ਤਰਲ ਭਰਪੂਰ ਜਾਮਨੀ ਕਾਲੀਆਂ ਗਾਜਰਾਂ ਵਾਲੀ ਕਿਸਮ ਹੈ ਜੋ 90-95 ਦਿਨਾਂ ਵਿੱਚ ਤਿਆਰ ਹੁੰਦੀ ਹੈ। ਇਸ ਵਿੱਚ ਐਥੋਸਾਇਨਿਨ 182 ਮਿਲੀਗ੍ਰਾਮ 100 ਗ੍ਰਾਮ ਤੇ ਫਿਨੋਲਿਕ ਤੱਤ 73 ਮਿਲੀਗ੍ਰਾਮ 100 ਗ੍ਰਾਮ ਹੁੰਦੇ ਨੇ। ਇਸ ਔਸਤ 40-96 ਕੁਇੰਟਲ ਪ੍ਰਤੀ ਏਕੜ ਹੈ। ਇਹ ਕਾਂਜੀ, ਜੂਸ, ਅਚਾਰ, ਸਲਾਦ ਤੇ ਕੁਦਰਤੀ ਖੁਰਾਕੀ ਰੰਗ ਕੱਢਣ ਲਈ ਢੁਕਵੀਂ ਹੈ। PC100 ਲਾਲ ਚਣਾ ਵਾਲੀ ਕਿਸਮ ਹੈ ਜੋ ਲਗਭਗ 87 ਦਿਨਾਂ ਵਿੱਚ ਤਿਆਰ ਹੁੰਦੀ ਹੈ ਤੇ ਗੇਤੀ ਬਿਜਾਈ ਲਈ ਢੁਕਵੀਂ ਹੈ। ਇਸ ਵਿੱਚ ਬੀ ਕੈਰੋਟਿਨ 8.87 ਮਿਲੀਗ੍ਰਾਮ 100 ਗ੍ਰਾਮ ਤੇ TSH 7.3% ਹੁੰਦਾ ਹੈ। ਇਸ ਔਸਤ 117.5 ਕੁਇੰਟਲ ਪ੍ਰਤੀ ਏਕੜ ਹੈ। ਬਿਜਾਈ ਤੇ ਬੀਜ ਦੀ ਮਾਤਰਾ ਗਾਜਰਾਂ ਦੀ ਬਿਜਾਈ ਲਈ ਅਗਸਤ ਸਤੰਬਰ ਸਭ ਤੋਂ ਢੁਕਵਾ ਸਮਾਂ ਹੈ ਤੇ 45 ਕਿਲੋ ਬੀਜ ਪ੍ਰਤੀ ਏਕੜ ਵਰਤਣਾ ਚਾਹੀਦਾ ਹੈ। ਛੋਟੇ ਪੱਧਰ ਤੇ ਬਿਜਾਈ ਲਈ ਵੱਟਾਂ ਵਿਚਕਾਰ 45 ਸੈਂਟੀਮੀਟਰ ਦੀ ਦੂਰੀ ਰੱਖਣੀ ਚਾਹੀਦੀ ਹੈ ਤੇ ਜਦੋਂ ਫਸਲ ਇੱਕ ਮਹੀਨੇ ਦੀ ਹੋ ਜਾਵੇ ਤਾਂ ਬੂਟਿਆਂ ਨੂੰ ਵਿਰਲਾ ਕਰਕੇ ਬੂਟੇ ਤੋਂ ਬੂਟੇ ਦੀ ਦੂਰੀ 7.5 ਸੈਂਟੀਮੀਟਰ ਰੱਖਣੀ ਚਾਹੀਦੀ ਹੈ। ਬੀਜ ਲਗਭਗ 1.5 ਸੈਂਟੀਮੀਟਰ ਡੂੰਘਾ ਬੀਜਣ ਨਾਲ ਚੰਗਾ ਜੰਮ ਮਿਲਦਾ ਹੈ ਤੇ ਵਪਾਰਕ ਪੱਧਰ ਤੇ ਟਰੈਕਟਰ ਨਾਲ ਚੱਲਣ ਵਾਲੀ ਬੈਡ ਮੇਕਰ ਕਮ ਸੋਇੰਗ ਮਸ਼ੀਨ ਵਰਤੀ ਜਾ ਸਕਦੀ ਹੈ ਇਸ ਲਈ ਤੇ ਇਹ 7.5 ਸੈਂਟੀਮੀਟਰ ਦੀ ਦੂਰੀ ਉੱਤੇ ਬੈਡ ਤਿਆਰ ਕਰਦੀ ਹੈ ਤੇ ਹਰ ਬੈਡ ਉੱਤੇ 4 ਕਤਾਰਾਂ ਬੀਜਦੀ ਹੈ। ਮਸ਼ੀਨੀ ਬੀਜਾਈ ਬੀਜ ਦੀ ਮਾਤਰਾ ਲਗਭਗ 2.5 ਕਿਲੋ ਪ੍ਰਤੀ ਏਕੜ ਰਹਿ ਜਾਂਦੀ ਹੈ ਤੇ ਵਿਰਲਾ ਕਰਨ ਦੀ ਲੋੜ ਨਹੀਂ ਪੈਂਦੀ। ਰੂੜੀ ਤੇ ਖਾਦਾਂ ਚੰਗੀ ਤਰ੍ਹਾਂ ਗਲੀ ਸੜੀ ਰੂੜੀ 15 ਟਨ ਪ੍ਰਤੀ ਏਕੜ ਪਾ ਕੇ ਮਿੱਟੀ ਵਿੱਚ ਰਲਾ ਦਿਓ। ਬਿਜਾਈ ਸਮੇਂ 25 ਕਿਲੋ ਨਾਈਟ੍ਰੋਜਨ, 55 ਕਿਲੋ ਯੂਰੀਆ, 12 ਕਿਲੋ ਫਾਸਫੋਰਸ, 75 ਕਿਲੋ ਸਿੰਗਲ ਸੁਪਰ ਫਾਸਫੇਟ ਤੇ 30 ਕਿਲੋ ਪੋਟਾਸ਼, 50 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਪਾਓ। ਗਲਾਂ ਦੇ ਵਧੀਆ ਰੰਗ ਤੇ ਗੁਣਵੱਤਾ ਲਈ ਪੋਟਾਸ਼ ਵਿਸ਼ੇਸ਼ ਤੌਰ ਤੇ ਮਹੱਤਵਪੂਰਨ ਹੈ। ਨਦੀਨਾ ਦੀ ਰੋਕਥਾਮ ਹੈ। ਫਸਲ ਦੇ ਸ਼ੁਰੂਆਤੀ ਵਾਧੇ ਦੌਰਾਨ ਨਿਯਮਤ ਗੋਡੀ ਕਰਨੀ ਜ਼ਰੂਰੀ ਹੈ ਕਿਉਂਕਿ ਗਾਜਰ ਸ਼ੁਰੂ ਵਿੱਚ ਹੌਲੀ ਵੱਧਦੀ ਹੈ ਤੇ ਨਦੀਨਾ ਨਾਲ ਚੰਗੀ ਤਰ੍ਹਾਂ ਮੁਕਾਬਲਾ ਨਹੀਂ ਕਰ ਸਕਦੀ। ਇਸ ਕਰਕੇ ਜੜ੍ਹਾਂ ਦੇ ਵਿਕਾਸ ਸਮੇਂ 1 ਜਾਂ 2 ਵਾਰ ਮਿੱਟੀ ਚੜਾਓ ਜਾਂ ਫਿਰ ਜੋ ਜੜ੍ਹਾਂ ਦਾ ਉੱਪਰਲਾ ਹਿੱਸਾ ਨੰਗਾ ਹੋ ਕੇ ਹਰਾ ਨਾ ਹੋਵੇ। ਸਿੰਚਾਈ ਵੇਲੇ ਵਧੀਆ ਗੁਣਵੱਤਾ ਵਾਲੀਆਂ ਗਾਜਰਾਂ ਤੇ ਵੱਧ ਝਾੜ ਲਈ ਟੁਕਲੀ ਸਿੰਚਾਈ ਜ਼ਰੂਰੀ ਹੈ। ਇਕਸਾਰ ਜੰਮ ਲਈ ਬਿਜਾਈ ਵੇਲੇ ਮਿੱਟੀ ਦੇ ਲੋਣ ਦੀ ਨਮੀ ਹੋਣੀ ਚਾਹੀਦੀ ਹੈ। ਹਲਕੀ ਜ਼ਮੀਨਾਂ ਵਿੱਚ ਬਿਜਾਈ ਤੋਂ ਤੁਰੰਤ ਬਾਅਦ ਪਹਿਲੀ ਸਿੰਚਾਈ ਕਰੋ ਤੇ ਅਗਲੀਆਂ ਸਿੰਚਾਈਆਂ ਫਸਲ ਦੇ ਮੁਰਝਾਉਣ ਦੇ ਲੱਛਣ ਆਉਣ ਤੋਂ ਪਹਿਲਾਂ ਕਰੋ। ਵੱਧ ਸਿੰਚਾਈ ਨਾਲ ਗਾਜਰਾਂ ਬੇਢੰਗੀਆਂ, ਬੇਰੰਗ, ਬਰੀਕ ਚਣਾ ਤੇ ਸਤਾ ਗਾਜਰਾਂ ਉੱਤੇ ਤ੍ਰੇੜਾਂ ਪੈ ਸਕਦੀਆਂ ਨੇ। ਪੁਟਾਈ ਵਾਲੇ ਕਿਸਮ ਦੇ ਅਨੁਸਾਰ ਗਾਜਰ ਆਮ ਤੌਰ ਤੇ ਬਿਜਾਈ ਤੋਂ 90-100 ਦਿਨਾਂ ਬਾਅਦ ਪੁਟਾਈ ਲਈ ਤਿਆਰ ਹੋ ਜਾਂਦੀ ਹੈ। ਜਦੋਂ ਗਾਜਰਾਂ ਮੰਡੀ ਯੋਗਾਕਾਰ ਤੇ ਆਪਣਾ ਵਿਸ਼ੇਸ਼ ਗੂੜਾ ਲਾਲ, ਜਾਮਨੀ, ਸੰਤਰੀ ਜਾਂ ਫਿਰ ਪੀਲਾ ਰੰਗ ਪ੍ਰਾਪਤ ਕਰ ਲੈਣ ਤਾਂ ਪੁਟਾਈ ਕਰੋ। ਵੱਡੇ ਪੱਧਰ ਤੇ 67.5 ਸੈਂਟੀਮੀਟਰ ਦੀ ਦੂਰੀ ਵਾਲੇ ਬੰਡਾਂ ਉੱਤੇ ਤਿਆਰ ਕੀਤੇ ਗਾਜਰ ਲਈ ਟਰੈਕਟਰ ਨਾਲ ਚੱਲਣ ਵਾਲੀ ਪੁੱਟਣ ਵਾਲੀ ਮਸ਼ੀਨ ਵਰਤੀ ਜਾ ਸਕਦੀ ਹੈ। ਜੇ ਅਸੀਂ ਉਸ ਸਮਰੱਥਾ ਲਗਭਗ 0.62 ਏਕੜ ਪ੍ਰਤੀ ਘੰਟਾ ਪੁਟਾਈ ਤੋਂ ਬਾਅਦ ਗਾਜਰਾਂ ਦੇ ਪੱਤੇ ਕੱਟ ਕੇ ਤੇ ਧੋਣ ਉਪਰੰਤ ਮੰਡੀ ਵਿੱਚ ਭੇਜੋ। ਪੁਟਾਈ ਵਿੱਚ ਦੇਰੀ ਨਾਲ ਜਾਣ ਦੀ ਖਾਣਯੋਗ ਗੁਣਵੱਤਾ ਘੱਟ ਸਕਦੀ ਹੈ। ਵੱਧ ਝਾੜ ਤੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਟੁਕੜੀਆਂ ਕਿਸਮਾਂ ਦੀ ਚੋਣ, ਸਮੇਂ ਸਿਰ ਬਿਜਾਈ, ਸੰਤੁਲਿਤ ਖਾਦਾਂ ਦੀ ਵਰਤੋਂ, ਸਹੀ ਸਿੰਚਾਈ ਤੇ ਮਸ਼ੀਨੀ ਬਿਜਾਈ ਤੇ ਪੁਟਾਈ ਅਪਣਾ ਕੇ ਕਿਸਾਨ ਘੱਟ ਲਾਗਤ ਨਾਲ ਵੱਧ ਝਾੜ ਲੈ ਸਕਦੇ ਨੇ। ਲਾਲ, ਸੰਤਰੀ, ਪੀਲੀਆਂ ਤੇ ਜਾਮਨੀ ਗਾਜਰਾਂ ਤਾਜ਼ੀ ਮੰਡੀ ਦੇ ਨਾਲ ਨਾਲ ਪ੍ਰੋਸੈਸਿੰਗ ਲਈ ਵੀ ਮੌਕੇ ਪ੍ਰਦਾਨ ਕਰਦੇ ਨੇ। ਇਸ ਲਈ ਗਾਜਰ ਦੇ ਵਿਗਿਆਨਿਕ ਤੇ ਮੰਡੀ ਮੁਖੀ ਕਾਸ਼ ਪੰਜਾਬ ਵਿਚ ਇਕ ਲਾਭਕਾਰੀ ਉਦਮ ਤੇ ਫਸਲ ਭਿੰਨਤਾ ਦਾ ਮਹੱਤਵਪੂਰਨ ਹਿੱਸਾ ਬਣ ਸਕਦੀ ਹੈ। ਸੀ ਖੇਤੀ ਸੰਦੇਸ਼ ਵਿਚ ਫਸਲੀ ਭਿੰਨਤਾ ਤੇ ਪੌਸ਼ਟਿਕ ਸੁਰੱਖਿਆ ਲਈ ਗਾਜਰ ਦੀ ਸਫਲ ਕਾਸ਼ਤ ਕਿਵੇਂ ਕੀਤੀ ਜਾਣੀ ਚਾਹੀਦੀ ਹੈ ਤੇ ਕਿਸਾਨ ਵਾਲੇ ਪ੍ਰੋਗਰਾਮ ਹੈ। ਹੁਣ ਸਮਾਂ ਹੈ ਗੀਤ ਦਾ। ਗੀਤ ਬਾਅਦ ਫਿਰ ਅਸੀਂ ਹੋਰ ਜਾਣਕਾਰੀ ਲੈ ਕੇ ਆਵਾਂਗੇ।

0: ਗੀਤ ਤੋਂ ਬਾਅਦ ਅਸੀਂ ਹਾਜ਼ਰ ਹਾਂ ਪ੍ਰੋਗਰਾਮ ਹੈ ਕਿਸਾਨ ਵਾਲੀ। ਆਮ ਤੌਰ ਤੇ ਦੇਖਿਆ ਜਾਵੇ ਤਾਂ ਜੋ ਵੀ ਕਿਸਾਨ ਆਪਣਾ ਧੰਦਾ ਕਰਦਾ ਉਸ ਵਿਚ ਮਾਰਤਾ ਹਾਸਲ ਕਰਨ ਦੀ ਕੋਸ਼ਿਸ਼ ਕਰਦਾ ਤੇ ਇਸੇ ਤਰ੍ਹਾਂ ਮਾਰਤਾ ਹਾਸਲ ਕੀਤੀ ਹੈ ਡੇਅਰੀ ਫਾਰਮਿੰਗ ਦੇ ਧੰਦੇ ਵਿਚ ਬਲਵਿੰਦਰ ਸਿੰਘ ਜੀ ਨੇ। ਬਲਵਿੰਦਰ ਸਿੰਘ ਜੀ ਤੁਹਾਡਾ ਸਵਾਗਤ ਕਰਦੇ ਹਾਂ।
1: ਅਵਾਰਡ ਮਿਲਿਆ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਕੋਲੋਂ, ਇਹ ਅਵਾਰਡ ਤੁਹਾਨੂੰ ਕਿਸ ਕਾਰਨ ਮਿਲਿਆ?
2: ਮੈਂ ਪਿਛਲੇ

0: ਉਹਨੂੰ ਕਰਨ ਵਾਸਤੇ ਅਸੀਂ ਟੂ ਟਾਈਮ ਜਿਹੜਾ ਟੀਕਾਕਰਨ ਜਾਂ ਉਹਦੀ ਦਵਾਈ ਲਗਾਉਂਦੇ ਰਹਿੰਦੇ ਹਾਂ, ਤਾਂ ਏਦਾਂ ਦੀਆਂ ਕੋਈ ਮੁਸ਼ਕਿਲਾਂ ਹੁਣ ਸਾਡੇ ਬਹੁਤੀਆਂ ਨਹੀਂ ਆ ਰਹੀਆਂ ਹੈਗੀਆਂ। ਤਾਂ ਇਹੀ ਚੀਜ਼ਾਂ ਨੂੰ ਦੇਖਦੇ ਹੋਏ ਵੀ ਤੁਸੀਂ ਗੋਹੇ ਨੂੰ ਮਨਿਓਰ ਨੂੰ ਜਿਹੜਾ ਤੁਹਾਡਾ ਵੇਸਟ ਆ ਉਹਨੂੰ ਕਿਸ ਤਰ੍ਹਾਂ ਮੈਨੇਜ ਕੀਤਾ, ਤੁਹਾਡੇ ਕੋਲ ਜਾਨਵਰਾਂ ਦੀ ਰੱਖ ਰਖਾਓ ਦਾ ਕਿਹੜੇ ਕਿਹੜੇ ਤਰੀਕੇ ਹੈਗੇ ਆ, ਪੈਨ ਵਾਈਜ਼ ਅੱਡ ਅੱਡ ਹਰ ਜਾਨਵਰ ਨੂੰ ਰੱਖਿਆ ਹੋਇਆ, ਛੋਟੇ ਬੱਚਿਆਂ ਦੇ ਅੱਡ ਟਾਈਮ ਬਣੇ ਹੋਏ ਆ, ਤੇ ਸਾਰੀ ਸਫਾਈ ਪ੍ਰੋਪਰ ਹੈਗੀ ਆ, ਪਾਰਲਰ ਦੀ ਬਹੁਤ ਵਧੀਆ ਡਿਜ਼ਾਇਨਿੰਗ ਬਣੀ ਆ। ਇਹ ਸਾਰੀਆਂ ਚੀਜ਼ਾਂ ਜਿਹੜੀ ਯੂਨੀਵਰਸਿਟੀ ਦੀ ਟੀਮ ਆ ਉਹਨੇ ਦੇਖ ਕੇ ਤਾਂ ਹੀ ਸਾਨੂੰ ਇਹਦੇ ਵਾਸਤੇ ਮਤਲਬ ਕਿ ਸਿਲੈਕਟ ਕੀਤਾ ਹੈਗਾ।
1: ਯੂਨੀਵਰਸਿਟੀ ਦੀ ਟੀਮ ਆਉਂਦੀ ਰਹਿੰਦੀ ਹੈ ਕਿ ਤੁਸੀਂ ਜਾਂਦੇ ਰਹਿੰਦੇ ਹੋ ਹੋਰ ਇਸ ਵਾਸਤੇ ਟ੍ਰੇਨਿੰਗ ਲੈਣ ਵਾਸਤੇ ਹੋਰ ਐਡਵਾਂਸਮੈਂਟ ਵਾਸਤੇ ਕਿ ਹਾਂ ਬਈ ਪਸ਼ੂ ਨੂੰ ਜੇਕਰ ਕੋਈ ਬਿਮਾਰੀ ਹੈ ਤੁਹਾਨੂੰ ਇਹ ਇੰਜੈਕਸ਼ਨ ਦੇ ਦੋ ਜਾਂ ਇਹ ਦਵਾਈ ਦੇ ਦੋ?
0: ਹਾਂਜੀ, ਉਹਦੇ ਵਾਸਤੇ ਤਾਂ ਸਾਡਾ ਇੱਕ ਪਰਮਾਨੈਂਟ ਡਾਕਟਰ ਜਿਹੜਾ ਹੈਗਾ ਜਿਹੜਾ ਸਾਨੂੰ ਟਾਈਮ ਟੂ ਟਾਈਮ ਐਡਵਾਈਸ ਕਰਦਾ ਰਹਿੰਦਾ, ਤੇ ਯੂਨੀਵਰਸਿਟੀ ਦੇ ਵੀ ਜਿੰਨੇ ਕੋਈ ਪ੍ਰੋਗਰਾਮ ਹੁੰਦੇ ਅਸੀਂ ਉਹ ਵੀ ਵਿਜਿਟ ਕਰਦੇ ਹਾਂ। ਪੀਡੀਐਫ ਦੇ ਵਿੱਚ ਅਸੀਂ ਮੰਥਲੀ ਇੱਕ ਸੈਮੀਨਾਰ ਹੁੰਦਾ ਜਿਹੜਾ ਸਾਡਾ, ਉਹ ਵੀ ਅਸੀਂ ਹਰ ਮੀਟਿੰਗ ਅਟੈਂਡ ਕਰਦੇ ਹਾਂ, ਪਰ ਵਿਦੇਸ਼ਾਂ ਦੇ ਵਿੱਚ ਵੀ ਜਿੰਨੀ ਵਾਰੀ ਮੌਕਾ ਮਿਲਿਆ ਕੋਈ ਵਧੀਆ ਐਕਸਪੋ ਦੇਖਣ ਦਾ ਤਾਂ ਉਹ ਵੀ ਅਸੀਂ ਜਾਂਦੇ ਰਹਿੰਦੇ ਹਾਂ ਜਦੋਂ ਵੀ ਸਾਨੂੰ ਮੌਕਾ ਮਿਲਦਾ। ਤਾਂ ਜਦੋਂ ਪਿੱਛੇ ਵੀ ਅਸੀਂ ਵੇਟਨਾਮ ਦੇਖਿਆ ਸੀ, ਉਹਦੇ ਪਹਿਲਾਂ ਫਰਾਂਸ ਦੇਖਿਆ ਸੀ, ਜਿੱਥੇ ਵੀ ਸਾਨੂੰ ਮੌਕਾ ਮਿਲਦਾ ਵਧੀਆ ਚੀਜ਼ ਸਿੱਖਣ ਦਾ ਤਾਂ ਅਸੀਂ ਉਹਨੂੰ ਅਡੋਪਟ ਕਰਦੇ ਰਹਿੰਦੇ ਹਾਂ। ਤਾਂ ਹੀ ਅਸੀਂ ਆਪਣੇ ਆਪ ਨੂੰ ਹਰ ਟਾਈਮ ਡੇਲੀ ਵਿੱਚ ਅਪਡੇਟ ਰੱਖਣ ਦੀ ਕੋਸ਼ਿਸ਼ ਕਰਦੇ ਹਾਂ ਤੇ ਅਗਾਂਹ ਵਧਣ ਦੀ ਕੋਸ਼ਿਸ਼ ਕਰਦੇ।
1: ਤੁਸੀਂ ਵੇਟਨਾਮ ਦੀ ਗੱਲ ਕੀਤੀ, ਫਰਾਂਸ ਦੀ ਗੱਲ ਕੀਤੀ, ਉੱਥੇ ਟੈਕਨੋਲੋਜੀ ਬਹੁਤ ਹੀ ਵਾਸਟ ਹੈ, ਤੁਸੀਂ ਕੁਝ ਸਿੱਖਿਆ?
0: ਦੇਖੋ ਜੀ, ਜੇ ਅਸੀਂ ਅੱਜ ਇੱਥੇ ਆਏ ਹਾਂ ਤਾਂ ਅਸੀਂ ਇਹਨਾਂ ਚੀਜ਼ਾਂ ਨੂੰ ਦੇਖ ਕੇ ਹੀ ਇੱਥੇ ਆਏ ਹਾਂ। ਵੇਟਨਾਮ ਅਸੀਂ ਗਏ ਸੀਗੇ ਤਾਂ ਉੱਥੋਂ ਅਸੀਂ ਜਿਹੜਾ ਆਪਣੇ ਗਰਮੀ ਦੀ ਹਿਊਮਿਡਿਟੀ ਦਾ ਜਾਂ ਇਹ ਜਿਹੜਾ ਵੈਦਰ ਆ ਉਹਨੂੰ ਜੋ ਸਾਨੂੰ ਚੈਲੰਜ ਆਉਂਦੇ ਸੀ ਉਹਨਾਂ ਨੂੰ ਅਸੀਂ ਕਰਨ ਵਾਸਤੇ ਹੀ ਗਏ ਸੀਗੇ। ਤਾਂ ਹੁਣ ਮਤਲਬ ਕਿ ਬਿਲਕੁਲ ਵੇਟਨਾਮ ਪੈਟਰਨ ਤੇ ਅਸੀਂ ਜਿਹੜਾ ਆਪਦਾ ਕੂਲਿੰਗ ਯੂਨਿਟ ਕੂਲਿੰਗ ਪੈਨ ਬਣੇ ਹੋਏ ਆ, ਗਰਮੀ ਦੇ ਟਾਈਮ ਵਿੱਚ ਵੀ ਸਾਡੀਆਂ ਗਾਵਾਂ ਨੂੰ ਕੋਈ ਦਿੱਕਤ ਨਹੀਂ ਆ ਰਹੀ, ਬਿਲਕੁਲ ਨਾਰਮਲ ਉਹਨਾਂ ਦੀ ਰੈਸਪੀਰੇਸ਼ਨ ਹੈ, ਬਿਲਕੁਲ ਨਾਰਮਲ ਪ੍ਰੋਪਰ ਆਪਦਾ ਕੰਫਰਟੇਬਲ ਜੋਨ ਦੇ ਵਿੱਚ ਰਹਿੰਦੇ ਆ। ਕੋਈ ਵੀ ਜਿੱਦਾਂ ਮੌਸਮ ਚਾਹੇ ਜਿੰਨਾ ਮਰਜ਼ੀ ਬਾਹਰ ਕਰਨ ਹੈਗਾ ਜਾਂ ਹਮਿਡਿਟ ਹੋਏਗੀ, ਪਰ ਫਿਰ ਵੀ ਅਸੀਂ ਉਹਨੂੰ ਮੈਨੇਜ ਕਰਦੇ ਹਾਂ, ਸਾਡੀ ਵਿਆਹ ਨੂੰ ਕੋਈ ਵੀ ਏਦਾਂ ਦੀ ਪ੍ਰੋਬਲਮ ਨਹੀਂ ਹੋਗੀ ਜਿਹੜੀ ਵੀ ਚੀਜ਼ਾਂ ਅਸੀਂ ਉੱਥੇ ਸਿੱਖ ਕੇ ਆਏ ਹਾਂ।
1: ਗਰਮੀਆਂ ਸਰਦੀਆਂ ਚ ਪਸ਼ੂ ਦੇ ਕੋਈ ਨੇਚਰ ਚ ਇਹਦਾ ਫਰਕ ਪੈਂਦਾ ਹੈ?
0: ਸਰਦੀਆਂ ਚ ਤਾਂ ਸਮਾਂ ਦੀ ਧੁੱਪ ਦੀ ਲੋੜ ਵਾਸਤੇ ਬਾਹਰ ਜਾਂਦੇ ਆ ਜਾਨਵਰ, ਪਰ ਗਰਮੀ ਚ ਧੁੱਪ ਨਹੀਂ ਜਾਂਦੇ, ਕਿ ਅੰਦਰ ਹੀ ਉਹਨਾਂ ਨੂੰ ਮੈਨੇਜ ਇਸ ਤਰ੍ਹਾਂ ਨਾ ਕੀਤਾ ਵੀ ਉਹਨਾਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਪੈਂਦੀ, ਪਰ ਧੁੱਪ ਤਾਂ ਧੁੱਪ ਹੀ ਜਾਣਾ, ਉਹਨੂੰ ਆਪਾਂ ਕੰਟਰੋਲ ਨਹੀਂ ਕਰ ਸਕਦੇ, ਪਰ ਅਸੀਂ ਮੈਨੇਜ ਕਰਦੇ ਆਪਦੇ ਜਾਨਵਰ ਦੇ ਉੱਤੇ ਵੀ ਕਿੰਨਾ ਕੁ ਅਸੀਂ ਉਹਨੂੰ ਕੰਫਰਟ ਦੇ ਸਕਦੇ ਹਾਂ। ਨਹੀਂ, ਜੱਦੀ ਕੰਮ ਨੀ ਹੈਗਾ ਜੀ, ਜਦੋਂ ਮੈਂ ਆਪਦੀ ਸਟੱਡੀ ਖਤਮ ਕੀਤੀ ਸੀ ਤਾਂ ਉਸ ਤੋਂ ਬਾਅਦ ਮੈਨੂੰ ਲੱਗਿਆ ਵੀ ਖੇਤੀ ਬਹੁਤਾ ਪ੍ਰੋਫਿਟੇਬਲ ਧੰਦਾ ਨਹੀਂ ਸੀ ਉਹਨਾਂ ਟਾਈਮਾਂ ਦੇ ਵਿੱਚ, ਸੰਨ 1999 ਦੇ ਵਿੱਚ ਮੈਂ 2000 ਦੇ ਵਿੱਚ ਸ਼ੁਰੂ ਕੀਤਾ ਸੀਗਾ, ਤਾਂ ਮੈਨੂੰ ਲੱਗਿਆ ਵੀ ਖੇਤੀ ਦੇ ਨਾਲ ਨਾਲ ਕੋਈ ਸਾਈਡ ਧੰਦਾ ਕਰਨਾ ਚਾਹੀਦਾ, ਤਾਂ ਮੈਂ ਸਾਰੀਆਂ ਟ੍ਰੇਨਿੰਗਾਂ ਮੇਰੀਆਂ ਕੀਤੀਆਂ ਹੋਈਆਂ, ਪੋਲਟਰੀ ਦੀ, ਫਿਸ਼ਰੀ ਦੀ, ਪਿਗਰੀ ਦੀ, ਹਾਨੀ ਦੀ, ਮੈਂ ਸਾਰੀਆਂ ਟ੍ਰੇਨਿੰਗਾਂ ਕੀਤੀਆਂ ਹੋਈਆਂ, ਪਰ ਉਸ ਤੋਂ ਬਾਅਦ ਮੈਨੂੰ ਲੱਗਿਆ ਵੀ ਡੇਰੀ ਬੈਸਟ ਹੈ, ਤਾਂ ਫਿਰ ਮੈਂ ਡੇਰੀ ਨੂੰ ਅਪਣਾਇਆ। ਤਾਂ ਉਸ ਤੋਂ ਅੱਗੇ ਮੈਨੂੰ ਵਧੀਆ ਲੋਕ ਮਿਲ ਗਏ, ਪੀਡੀਐਫ ਦੀ ਟੀਮ ਮਿਲ ਗਈ, ਯੂਨੀਵਰਸਿਟੀ ਦੇ ਨਾਲ ਵੀ ਵਰਤਾਲਾਪ ਹੁੰਦੀ ਰਹੀ, ਤਾਂ ਮੈਂ ਇਸ ਧੰਦੇ ਦੇ ਵਿੱਚ ਮੈਂ ਕਿ ਮੇਰਾ ਇੱਕ ਗਾਂ ਦੇ ਨਾਲ ਸ਼ੌਕ ਵੀ ਸੀਗਾ ਤੇ ਪਿਆਰ ਵੀ ਹੈ।
1: ਤੁਹਾਡਾ
0: ਜਿਹੜਾ ਪਾ ਦੇ ਕਿੱਥੇ ਕਿੱਥੇ ਤੱਕ ਜਾਂਦਾ, ਪਿੰਡਾਂ ਜਾਂਦਾ, ਸ਼ਹਿਰ ਚ ਵੀ ਜਾਂਦਾ? ਬਈ ਜੀ, ਦੁੱਧ ਮੈਂ ਪਹਿਲਾਂ 1999 ਤੋਂ ਲੈ ਕੇ ਪ੍ਰੈਜੈਂਟ ਟਾਈਮ ਤੱਕ ਮੇਰਾ ਵੇਰਕਾ ਰਾਣੀ ਚੱਲ ਰਿਹਾ, ਮੈਂ ਦੋਹੀ ਕੰਪਨੀਆਂ ਨਾਲ ਅੱਜ ਤੱਕ ਡੀਲ ਕੀਤਾ। ਬਿਲਕੁਲ ਸ਼ਹਿਰ, ਜਿਹੜੀ ਤੁਸੀਂ ਪਿੰਡਾਂ ਦੀ ਗੱਲ ਕਰਦੇ ਹੋ ਉਹਦੇ ਵਿੱਚ ਅਸੀਂ ਨਹੀਂ ਗਏ, ਕਿਉਂਕਿ ਉਹਦੇ ਵਾਸਤੇ ਇੱਕ ਅੱਡ ਮੈਨ ਪਾਵਰ ਦੀ ਲੋੜ ਹੈ, ਫਿਰ ਫਾਰਮ ਦਾ ਜਿਹੜਾ ਮਤਲਬ ਕਿ ਟਾਈਮ ਆ ਉਹ ਅਸੀਂ ਉਧਰੋਂ ਦੇਣੇ ਪਾਉਂਦੇ, ਤਾਂ ਕਰਕੇ ਅਸੀਂ ਮਤਲਬ ਕਿ ਕੰਪਨੀ ਸਿੱਧਾ ਰੋ ਮਟੀਰੀਅਲ ਦਿੰਦੇ ਹਾਂ, ਰੋ ਮਿਲਕ ਦਿੰਦੇ ਹਾਂ। ਵਧੀਆ ਸਿਸਟਮ ਹੈ ਜੀ, ਹਰ 10 ਦਿਨਾਂ ਬਾਅਦ ਪੇਮੈਂਟ ਆ ਜਾਂਦੀ ਹੈ, ਕੋਈ ਸਾਨੂੰ ਬੋਦਰੇਸ਼ਨ ਨਹੀਂ ਹੈਗੀ ਉਹਦੇ। ਗਾਈਡ ਡਾਕਟਰ ਹੈਗੇ ਆ ਜਿਹੜੇ ਪੀਡੀਐਫ ਦੇ ਵਿੱਚ, ਇੱਕ ਪੀਡੀਐਫ ਦੀ ਟੀਮ ਬਣੀ ਹੋਈ ਆ, ਉਹਦੇ ਵਿੱਚ ਸਾਡੇ ਡਾਕਟਰ ਆਉਂਦੇ ਆ ਜਿਹਨਾਂ ਨਾਲ ਅਸੀਂ ਕੋਈ ਵੀ ਬਿਮਾਰੀ ਕੰਸਲਟ ਕਰ ਸਕਦੇ ਹਾਂ, ਜਾਂ ਜਿਹੜਾ ਕੋਈ ਛੋਟੀ ਮੋਟੀ ਬਿਮਾਰੀ ਅਸੀਂ ਆਪਣੇ ਆਪ ਹੀ ਹੈਂਡਲ ਕਰ ਲੈਂਦੇ ਹਾਂ। ਬਹੁਤੀ ਮਿੰਟ ਸਾਨੂੰ ਵੈਟਨਰੀ ਡਾਕਟਰ ਦੀ ਵਿਜਿਟ ਦੀ ਲੋੜ ਨਹੀਂ ਪੈਂਦੀ ਗੀ, ਟੈਲੀਫੋਨ ਤਾਂ ਅਸੀਂ ਉਹਨਾਂ ਤੋਂ ਜਿਹੜੀ ਸਲਾਹ ਮਸ਼ਵਰਾ ਦਿੰਦੇ ਹਾਂ ਲੈ ਕੇ ਅਸੀਂ ਆਪ ਹੀ ਉਹਨੂੰ ਸੋਲਵ ਕਰ ਲੈਂਦੇ ਹਾਂ। ਇੱਥੇ 2004 ਦੇ ਵਿੱਚ ਮੈਂ ਜਿਹੜੀ ਆਰਟੀਫਿਸ਼ਲ ਸੈਮੀਨੇਸ਼ਨ ਦੀ ਜਿਹੜੀ ਉਹ ਟ੍ਰੇਨਿੰਗ ਕਰੀ ਹੋਈ ਸੀ, ਤੇ ਜਿਹੜੀ ਜਿਹੜੀ ਆਰਟੀਫਿਸ਼ਲ ਸੈਮੀਨੇਸ਼ਨ ਆ ਉਹ ਮੈਂ ਖੁਦ ਹੀ ਕਰਦਾ, ਸਮੇਂ ਦੇ ਨਾਲ ਬਦਲਦਾ, ਤਾਂ ਅਸੀਂ ਵੀ ਚਾਹੁੰਦੇ ਹਾਂ ਵੀ ਸਾਡੇ ਕੋਲ ਫੀਮੇਲ ਕਾਫੀ ਆਵੇ, ਤਾਂ ਉਹਦੇ ਵਾਸਤੇ ਅਸੀਂ ਫੀਮੇਲ ਤਾਂ ਸਿਰਫ ਸੀਮਲ ਜਿਹੜਾ ਉਹ ਵੀ ਲਾਉਂਦੇ ਆ, ਤਾਂ ਫਿਰ ਵੀ ਜੇ ਕੋਈ ਬੱਚਾ ਆ ਵੀ ਜਾਂਦਾ ਤਾਂ ਮਤਲਬ ਕਿ ਉਹਦਾ ਅੱਗੇ ਕੋਈ ਸੋਲੂਸ਼ਨ ਨਹੀਂ ਹੈਗਾ, ਤਾਂ ਕਰਕੇ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਸਾਡੇ ਕੋਲ ਫੀਮੇਲ ਕਾਫੀ ਆਵੇ, ਤਾਂ ਅਸੀਂ ਉਹਦੇ 'ਤੇ ਕਾਫੀ ਕੰਮ ਵੀ ਕਰਦੇ ਹਾਂ। ਜਿਹੜਾ ਸੀਮਲ ਅਸੀਂ ਇੰਪੋਰਟ ਕਰਦੇ ਹਾਂ ਉਹ ਜ਼ਿਆਦਾ ਸਰਸਨ ਸੀਮਨ 'ਤੇ ਹੀ ਸਾਡਾ ਜ਼ੋਰ ਹੁੰਦਾ, ਤਾਂ ਜੋ ਅਸੀਂ ਆਪਦੀ ਬਰੀਡ ਨੂੰ ਡਿਵੈਲਪ ਕਰ ਸਕੀਏ ਔਰ ਆਪਦੇ ਫਾਰਮ ਦਾ ਜਿਹੜਾ ਫਾਇਜ਼ ਉਹਨੂੰ ਵੱਡਾ ਕਰ ਸਕੀਏ। ਜ਼ਰੂਰੀ ਹੈ ਜੀ, ਜੋ ਕਿ ਦੌਰ ਦੇ ਸਮੇਂ ਦੇ ਨਾਲ ਬਦਲਾਂਗੇ ਤਾਂ ਤਾਂ ਹੀ ਅਸੀਂ ਆਪਣੇ ਆਪ ਨੂੰ ਅਪਡੇਟ ਰੱਖਦੇ ਹਾਂ। ਸਾਡੇ ਕੋਲ ਜਿੰਨੇ ਫਾਰਮ ਤੋਂ ਐਕਸਪਰਟ ਆਉਂਦੇ ਆ ਉਹ ਵੀ ਸਾਨੂੰ ਇਹੀ ਚੀਜ਼ਾਂ ਦੱਸਦੇ ਆ ਵੀ ਅਸੀਂ ਬਿਮਾਰੀਆਂ ਨਾਲ ਜਿਹੜੀਆਂ ਕੋਈ ਵੀ ਖਤਰਨਾਕ ਬਿਮਾਰੀ ਆਉਂਦੀ ਆ ਉਹਦੇ ਨਾਲ ਕਿਸ ਤਰ੍ਹਾਂ ਲੜਨਾ, ਆਪਣੇ ਆਪ ਨੂੰ ਪਹਿਲਾਂ ਹੀ ਕਿਸੇ ਮੁਸੀਬਤ ਤੋਂ ਕਿਸ ਤਰ੍ਹਾਂ ਆਪਣੇ ਰਹਿਣਾ, ਔਰ ਜਿੰਨੇ ਵਿਟਾਮਿਨ ਮਿਨਰਲ ਔਰ ਸਾਡੀ ਡੈਫੀਸ਼ੀਐਂਸੀ ਆਉਂਦੀ ਆ ਉਹਨੂੰ ਅਸੀਂ ਕਿਸ ਤਰ੍ਹਾਂ ਮੈਨੇਜ ਕਰਦੇ ਆ, ਉਹ ਸਾਡੀ ਪ੍ਰੋਪਰ ਜਿਹੜੀ ਪੀਡੀਐਸ ਦੀ ਟੀਮ ਆ ਸਾਡੀ ਹੈਲਪ ਕਰਦੀ ਆ।
1: ਜਦੋਂ ਤੁਹਾਨੂੰ ਅਵਾਰਡ ਮਿਲਿਆ ਤੁਹਾਡੇ ਤੱਕ ਕੋਈ ਟੀਮ ਆਈ ਜਾਂ ਤੁਸੀਂ ਗਏ ਕਿ ਹਾਂ ਵੀ ਮੈਂ ਕੰਮ ਕੀਤਾ?
0: ਮੈਂ ਤਾਂ ਯੂਨੀਵਰਸਿਟੀ ਦੀ ਜਦੋਂ ਐਨੀਮਲ ਹੈਗੀ ਸੀ ਸੈਂਸ ਯੂਨੀਵਰਸਿਟੀ ਦੀ ਇੱਕ ਪੈਫਲੈਟ ਸੀਗਾ ਜਿਹੜਾ ਅਸੀਂ ਸੋਸ਼ਲ ਮੀਡੀਆ ਤੇ ਦੇਖਿਆ ਸੀ, ਤਾਂ ਉਹਨਾਂ ਨੇ ਇੱਕ ਐਪਲੀਕੇਸ਼ਨ ਵੀ ਸੈਂਡ ਕੀਤੀ ਸੀ ਬੈਸਟ ਡੇਰੀ ਫਾਰਮ ਵਾਸਤੇ, ਤੁਸੀਂ 9 ਤਰੀਕ ਤੱਕ ਐਪਲੀਕੇਸ਼ਨ ਪਾ ਸਕਦੇ, ਤਾਂ ਅਸੀਂ ਉਹ ਫਾਰਮ ਜਿਹੜੇ ਭਰੇ ਸੀ। ਉਸ ਤੋਂ ਬਾਅਦ ਉਹਨਾਂ ਦੀ ਟੀਮ ਪ੍ਰੋਪਰ ਟੀਮ 6-7 ਡਾਕਟਰ ਆਏ, ਉਹਨਾਂ ਨੇ ਵਿਜਿਟ ਕੀਤਾ, ਹਰ ਚੀਜ਼ ਉਹਨਾਂ ਨੇ ਦੇਖੀ, ਉਹਨਾਂ ਦੇ ਵੱਖਰੇ ਵੱਖਰੇ ਉਹਨਾਂ ਨੇ ਨੰਬਰ ਲਾ ਕੇ, ਤੇ ਫਿਰ ਸਾਡੀ ਮਤਲਬ ਕਿ ਜਿਹੜੀ ਮਹੀਨੇ ਬਾਅਦ ਸਾਨੂੰ ਇਹ ਦੱਸਿਆ ਗਿਆ ਵੀ ਤੁਹਾਡਾ ਜਿਹੜਾ ਫਾਰਮ ਆ ਉਹ ਚੀਫ ਮਿਨਿਸਟਰ ਅਵਾਰਡ ਵਾਸਤੇ ਸਲੈਕਟ ਕੀਤਾ ਗਿਆ, ਤੇ ਤੁਹਾਨੂੰ 18 ਤਰੀਕ ਨੂੰ ਜਿਹੜਾ ਚੀਫ ਮਿਨਿਸਟਰ ਅਵਾਰਡ ਸੀਨੀਅਰ ਸਾਹਿਬ ਦੇਣਗੇ।
1: ਅਵਾਰਡ ਮਿਲਿਆ
0: ਬਹੁਤ ਵਧੀਆ ਲੱਗਿਆ ਜੀ, ਕੋਈ ਵੀ ਅਸੀਂ ਕੰਮ ਕਰਦੇ ਹਾਂ ਤਾਂ ਸਾਨੂੰ ਉਹਦੇ ਨਾਲ ਉਹਦੀ ਕਮਾਈ ਦੇ ਨਾਲ ਨਾਲ ਸਾਨੂੰ ਇੱਦਾਂ ਦਾ ਅਚੀਵਮੈਂਟ ਮਿਲਦੀ ਆ, ਤਾਂ ਉਹ ਇੱਕ ਖੁਸ਼ੀ ਵਾਲੀ ਗੱਲ ਆ, ਜਿੱਥੇ ਸਾਡੇ ਵਾਸਤੇ ਖੁਸ਼ੀ ਆ ਉੱਥੇ ਸਾਡੇ ਜਿਹੜੇ ਦੂਸਰੇ ਡੇਅਰੀ ਫਾਰਮਰ ਆ ਜਾਂ ਸਾਡੇ ਭੈਣ ਭਾਈ ਆ ਉਹਨਾਂ ਵੱਲੋਂ ਜੋ ਦਿੱਤੀਆਂ ਵਿਸ਼ੇਸ਼ ਉਹ ਸਾਨੂੰ ਹੋਰ ਪ੍ਰਮੋਟ ਕਰਦੇ ਆ ਵੀ ਅਸੀਂ ਹੋਰ ਅੱਗੇ ਵਧੀਏ।
1: ਤੁਹਾਡੇ ਕੋਲੋਂ ਕਿਸਾਨ ਵੀ ਆਉਂਦੇ ਨੇ ਤੁਹਾਡੇ ਕੋਲੋਂ ਟ੍ਰੇਨਿੰਗ ਲੈਣ ਜਾਂ ਤੁਹਾਨੂੰ ਪੁੱਛਣ ਕਿ ਹਾਂ ਵੀ ਤੁਸੀਂ ਇੰਨਾ ਵਧੀਆ ਕੰਮ ਕੀਤਾ ਸਾਨੂੰ ਵੀ ਦੱਸੋ ਅਸੀਂ ਵੀ ਇੱਦਾਂ ਕਰੀਏ?
0: ਬਹੁਤ ਵਧੀਆ ਗੱਲ ਹੈ ਜੀ। ਹਾਂ ਮੇਰੇ ਕੋਲੇ ਬਹੁਤ ਸਾਰੇ ਨਵੇਂ ਡੇਅਰੀ ਪਾਲਕ ਜੋ ਨਵੇਂ ਡੇਅਰੀ ਫਾਰਮ ਬਣਾਉਣਾ ਚਾਹੁੰਦੇ ਆ ਉਹ ਵੀ ਆਉਂਦੇ ਰਹਿੰਦੇ ਆ, ਜੋ ਸਹੀ ਅਸੀਂ ਵੀ ਉਹਨਾਂ ਨੂੰ ਸਹੀ ਢੰਗ ਨਾਲ ਗਾਈਡ ਕਰਦੇ ਆ ਵੀ ਕਿਸ ਤਰ੍ਹਾਂ ਤੁਸੀਂ ਇਸ ਕੰਮ ਨੂੰ ਕਰ ਸਕਦੇ ਹੋ। ਹਰ ਰੋਜ਼ ਦੇ 2-4 ਫਾਰਮਰ ਆ ਜਿਸ ਤਰ੍ਹਾਂ ਲੈਣ ਵਾਸਤੇ ਆਉਂਦੇ ਆ, ਹੁਣ ਵੀ ਜਿਵੇਂ ਤੁਸੀਂ ਗੱਲ ਕੀਤੀ ਤਾਂ ਹੁਣ ਵੀ ਅਸੀਂ ਇੱਕ ਫਾਰਮਰ ਮੀਟਿੰਗ ਕਰਨ ਵਾਸਤੇ ਜਾ ਰਹੇ ਹਾਂ, ਉੱਥੇ 40-50 ਲੋਕ ਜੋ ਇਕੱਠੇ ਹੋਏ ਆ, ਤਾਂ ਉਹਨਾਂ ਨੂੰ ਵੀ ਅਸੀਂ ਇਹੀ ਚੀਜ਼ਾਂ ਦੱਸਣੀਆਂ ਵੀ ਤੁਸੀਂ ਆਪਣੇ ਫਾਰਮ ਦੇ ਵਿੱਚ ਕਿਸ ਤਰ੍ਹਾਂ ਬਿਮਾਰੀਆਂ ਤੋਂ ਬਚ ਸਕਦੇ ਤੇ ਕਿਸ ਤਰ੍ਹਾਂ ਤੁਸੀਂ ਆਪਣੇ ਫਾਰਮ ਨੂੰ ਪ੍ਰੋਫਿਟੇਬਲ ਬਣਾ ਸਕਦੇ ਹੋ। ਮੇਨ ਇਹਦੇ ਵਿੱਚ ਹੈਗਾ ਵੀ ਅਸੀਂ ਆਪਣੀ ਕੋਸਟ ਨੂੰ ਕਿਸ ਤਰ੍ਹਾਂ ਘੱਟ ਕਰ ਸਕਦੇ ਹਾਂ, ਕਿਉਂਕਿ ਦੁੱਧ ਦਾ ਰੇਟ ਫਿਕਸ ਆ, ਉਹਨਾਂ ਨੂੰ ਅਸੀਂ ਵਧਾ ਨਹੀਂ ਸਕਦੇ, ਪਰ ਅਸੀਂ ਆਪਣੀ ਦੁੱਧ ਦੀ ਪੈਦਾਵਾਰ ਨੂੰ ਸਸਤਾ ਚੇਂਜ ਕਰ ਸਕਦੇ ਹਾਂ, ਉਹ ਸਾਡੇ ਹੱਥ ਚ ਆ ਗਿਆ। ਡੇਅਰੀ ਫਾਰਮ ਉਹੀ ਕਾਮਯਾਬ ਹੈ ਜਿਹੜਾ ਆਪਣੇ ਦੁੱਧ ਨੂੰ ਸਸਤਾ ਫਾਇਦਾ ਕਰ ਸਕਦਾ, ਤਾਂ ਉਹੀ ਇਹਦੇ ਚ ਪ੍ਰੋਫਿਟ ਲੈ ਸਕਦਾ। ਨਹੀਂ ਜੀ ਨਹੀਂ, ਇੱਦਾਂ ਕੋਈ ਸਾਡੇ ਕੋਲ ਕੋਈ ਕੰਸੈਪਟ ਨਹੀਂ ਹੈਗਾ ਵੀ ਜਿਹਦਾ ਟੀਕੇ ਨਾਲ ਦੁੱਧ ਲੈ ਜਾਵੇ, ਕਿਉਂਕਿ ਸਾਡਾ ਜ਼ੋਰ ਨਿਊਟ੍ਰੀਸ਼ਨ ਤੇ ਹੁੰਦਾ, ਅਸੀਂ ਉਹਦੀ ਟੋਟਲ ਡਰਾਈ ਮੈਟਰ ਜਿਹੜਾ ਉਹ ਪੂਰਾ ਕਰਦੇ ਹਾਂ, ਉਹਦੇ ਵਿੱਚ ਕਿਹੜੇ ਵਿਟਾਮਿਨ ਕਿਹੜੇ ਮਿਨਰਲ ਕਿਹੜੀਆਂ ਚੀਜ਼ਾਂ ਉਹਦੀਆਂ, ਉਹਦੀ TMR ਦੇ ਵਿੱਚ ਪ੍ਰੋਟੀਨ ਕਿੰਨੀ ਚਾਹੀਦੀ ਆ, ਸਟਾਰਚ ਕਿੰਨਾ ਚਾਹੀਦਾ, ਫਾਈਬਰ ਕਿੰਨਾ ਚਾਹੀਦਾ, ਅਸੀਂ ਉਹਦੀ TMR ਦੀ ਵੈਲਿਊਸ਼ਨ ਨੂੰ ਪੂਰਾ ਕਰਦੇ ਹਾਂ, ਤਾਂ ਜੋ ਦੁੱਧ ਵੀ ਦੇਵੇ, ਲੰਬਾ ਸਮਾਂ ਦੁੱਧ ਦੇਵੇ ਔਰ ਹਰ ਸਾਲ ਸੂਏ, ਸਾਡਾ ਇਸ ਚੀਜ਼ ਤੇ ਜ਼ੋਰ ਹੁੰਦਾ। ਟੀਕਿਆਂ ਵਾਲਾ ਦੁੱਧ ਕਿੰਨੇ ਦਿਨ ਲੈ
1: ਲਾਂਗੇ
0: ਦੇ ਟੀਕੇ ਸਾਡੇ ਕੋਲ ਆਉਂਦੇ ਆ ਜੀ, ਕਿਉਂਕਿ ਅਸੀਂ ਆਪਣੇ ਜਾਨਵਰ ਨੂੰ ਘੱਟੋ ਘੱਟ ਸਾਡਾ ਹੁੰਦਾ ਵੀ ਇੱਕ ਗਾਂ ਸਾਡੀ 10 ਸਾਲ ਸਾਡੇ ਕੋਲ ਘੱਟੋ ਘੱਟ ਦੁੱਧ ਦੇਵੇ, ਅਰਦਾਸ ਹੀ ਸਾਨੂੰ ਦਸਾਂ ਸੂਆ ਦੇ ਵਿੱਚ ਹੀ ਬੱਚੇ ਦੇ ਕੇ ਜਾਵੇ, ਤਾਂ ਉਹਦੇ ਵਾਸਤੇ ਸਾਨੂੰ ਨੈਚੁਰਲ ਫੀਡ ਨੈਚੁਰਲ ਖੁਰਾਕ ਨੈਚੁਰਲ ਪੱਠਾ ਦੇਣ ਦੀ ਜ਼ਰੂਰਤ ਰਹਿੰਦੀ, ਅਸੀਂ ਤਾਂ ਹੀ ਉਹ ਅੱਗੇ ਸਾਨੂੰ ਦੇ ਸਕਦਾ।
1: ਬਹੁਤ ਖੁਸ਼ੀ ਦੀ ਗੱਲ ਹੈ ਕਿ ਤੁਹਾਨੂੰ ਸਨਮਾਨ ਮਿਲਿਆ, ਜਿਹੜੇ ਕਿਸਾਨ ਭਰਾ ਜਾਂ ਸਵਾਰੀਆਂ ਵੀ ਇਸ ਕੰਮ ਵਿੱਚ ਆਉਣੀਆਂ ਚਾਹੁੰਦੀਆਂ ਨੇ, ਕੋਈ ਖਾਸ ਸੁਨੇਹਾ ਦੇਣਾ ਚਾਹੋਗੇ ਉਹਨਾਂ ਨੂੰ?
0: ਦੇਖੋ ਜੀ, ਬਹੁਤ ਵਧੀਆ ਡੇਅਰੀ ਫਾਰਮ ਦਾ ਇੱਕ ਬਹੁਤ ਵਧੀਆ ਧੰਦਾ, ਪਰ ਇਹਦੇ ਧੰਦੇ ਨੂੰ ਕਰਨ ਤੋਂ ਪਹਿਲਾਂ ਮੈਂ ਹਰ ਉਸ ਫਾਰਮਰ ਨੂੰ ਇੱਕੋ ਗੱਲ ਕਹਿਣਾ ਚਾਹੁੰਦਾ ਵੀ ਇਹ ਧੰਦਾ ਜਿੰਨਾ ਸੌਖਾ ਉਨਾ ਹੀ ਔਖਾ ਵੀ ਹੈ, ਕਿਉਂਕਿ ਜਦੋਂ ਅਸੀਂ ਬਿਨਾਂ ਸਿੱਖੇ ਕਿਸੇ ਕੰਮ ਨੂੰ ਕਰਦੇ ਹਾਂ ਤਾਂ ਉਹ ਧੰਦਾ ਸਾਡੇ ਵਾਸਤੇ ਸਿਹਤ ਬਣ ਜਾਂਦਾ, ਤੇ ਮੈਂ ਇਹ ਕਹੂੰਗਾ ਵੀ ਜਿਸ ਕਿਸੇ ਨੇ ਫਾਰਮਰ ਨੇ ਡੇਅਰੀ ਫਾਰਮਿੰਗ ਕਰਨੀ ਹੈ ਤਾਂ ਉਹ ਜ਼ਰੂਰ ਇਸ ਨੂੰ ਪਹਿਲਾਂ ਚੰਗੀ ਤਰ੍ਹਾਂ ਸਿੱਖੇ, PDF ਦੇ ਵਿੱਚ ਆਵੇ, PDF ਦੀਆਂ ਮੀਟਿੰਗਾਂ ਸੁਣੇ, ਜਾਂ ਯੂਨੀਵਰਸਿਟੀ ਦੇ ਐਕਸਪਰਟਾਂ ਨਾਲ ਮਿਲੇ, ਜਾਂ ਹੋਰ ਜਿੱਥੋਂ ਵੀ ਕਿਤੋਂ ਵਧੀਆ ਜਾਣਕਾਰੀ ਮਿਲ ਸਕਦੀ ਹੈ। ਪੂਰੇ ਪੰਜਾਬ ਦੇ ਵਿੱਚ PDF ਦੇ ਜ਼ਿਲ੍ਹਾ ਪ੍ਰਧਾਨ ਹੈ, ਉਹਨਾਂ ਨਾਲ ਤੁਸੀਂ ਟਾਈਅਪ ਕਰ ਸਕਦੇ ਹੋ, ਉਹਨਾਂ ਨੂੰ ਮਿਲ ਸਕਦੇ ਹੋ, ਤਾਂ ਇਹ ਇੱਕ ਬਹੁਤ ਵਧੀਆ ਧੰਦਾ ਇਹ ਅਸੀਂ ਕਰ ਸਕਦੇ ਹਾਂ, ਪਰ ਇਸ ਤੋਂ ਸਭ ਤੋਂ ਪਹਿਲਾਂ ਨੂੰ ਸਿੱਖਣ ਦੀ ਲੋੜ ਹੈ। ਸਿੱਖ ਕੇ ਕਰੋਗੇ ਤੁਸੀਂ ਕਦੇ ਵੀ ਡੇਅਰੀ ਫਾਰਮ ਦੇ ਵਿੱਚ ਫੇਲ ਨਹੀਂ ਹੋਵੋਗੇ, ਇਹੀ ਮੇਰਾ ਛੋਟਾ ਜਿਹਾ ਮੈਸੇਜ ਹੈ ਜੀ।
1: ਸੁਨੀਲ ਜੀ, ਖੁਸ਼ੀ ਦੀ ਗੱਲ ਹੈ ਕਿ ਤੁਹਾਨੂੰ ਸਨਮਾਨ ਮਿਲਿਆ ਮੁੱਖ ਮੰਤਰੀ ਭਗਵੰਤ ਮਾਨ ਜੀ ਕੋਲੋਂ, ਅਸੀਂ ਇਹ ਚਾਹੁੰਦੇ ਹਾਂ ਕਿ ਇਸ ਕੰਮ ਨੂੰ ਤੁਸੀਂ ਹੋਰ ਅੱਗੇ ਵਧਾਓ, ਤੁਹਾਡੇ ਜਿਹੜੇ ਕਿਸਾਨ ਵੀਰ ਨੇ ਸੋਹਣੇ ਨੇ ਇਸ ਕੰਮ ਵਿੱਚ ਆਉਣੀਆਂ ਚਾਹੁੰਦੀਆਂ ਨੇ ਉਹ ਵੀ ਜ਼ਰੂਰ ਆਉਣ। ਸੋ ਬਹੁਤ ਬਹੁਤ ਧੰਨਵਾਦ ਜੁੜਨ ਲਈ ਔਰ ਗੱਲਾਂ ਕਰਨ ਲਈ।
0: ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ, ਸਾਰੇ ਸਰੋਤਿਆਂ ਦਾ ਵੀ ਬਹੁਤ ਬਹੁਤ ਧੰਨਵਾਦ, ਤੁਹਾਡੇ ਸਾਰੀ ਮਰਾਈ ਮੇਰਾ ਜੋ ਮੈਸੇਜ ਹੈ ਲੋਕਾਂ ਤੱਕ ਪਹੁੰਚਿਆ, ਮੈਂ ਸਾਰਿਆਂ ਨੂੰ ਉਮੀਦ ਕਰਦਾ ਵੀ ਸਾਰੇ ਵਧੀਆ ਢੰਗ ਨਾਲ ਆਪਣੇ ਇਸ ਕਿੱਤੇ ਨੂੰ ਕਰ ਸਕਦੇ ਆ। ਤੁਹਾਡਾ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ, ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ। ਸਫਲ ਕਿਸਾਨ ਬਲਵਿੰਦਰ ਸਿੰਘ ਨਾਲ ਇਸ ਗੱਲਾਂ ਬਾਤਾਂ, ਤੇ ਹੁਣ ਸਮਾਂ ਹੈ ਜੀ ਕੀਰਤਨ।

0: ਇਸ ਨਾਲੇ ਕਿਸਾਨ ਵਾਣੀ ਦਾ ਇਹ ਪ੍ਰੋਗਰਾਮ ਖਤਮ ਹੁੰਦਾ ਹੈ। ਜੈ ਕਿਸਾਨ ਜੈ ਹਿੰਦ। ਪ੍ਰੋਗਰਾਮ ਕਿਸਾਨ ਵਾਣੀ ਦੇ ਪ੍ਰੋਜੈਕਟ ਸਨ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲਾ ਭਾਰਤ ਸਰਕਾਰ।
1: ਪ੍ਰਧਾਨ ਮੰਤਰੀ ਕਿਸਾਨ ਮਾਨ ਧਨ ਯੋਜਨਾ ਨਾਲ ਛੋਟੇ ਕਿਸਾਨਾਂ ਦਾ ਭਵਿੱਖ ਹੋਏਗਾ ਸੁਰੱਖਿਅਤ।
2: 60 ਸਾਲ ਦੀ ਉਮਰ ਵਾਲਿਆਂ ਨੂੰ 3000 ਰੁਪਏ ਮਹੀਨੇ ਦੀ ਪੈਨਸ਼ਨ ਹੋਏਗੀ ਸੁਨਿਸ਼ਚਿਤ।
1: 55 ਰੁਪਏ ਤੋਂ 200 ਰੁਪਏ ਮਹੀਨੇ ਦੀ ਕਿਸ਼ਤ ਦੇ ਕੇ ਯੋਜਨਾ ਵਿੱਚ ਸ਼ਾਮਿਲ ਹੋ ਸਕਦੇ ਨੇ 18 ਤੋਂ 40 ਸਾਲ ਤੱਕ ਦੇ ਕਿਸਾਨ।
2: ਇਸ ਯੋਜਨਾ ਵਿੱਚ ਸਰਕਾਰ ਦੇਵੇਗੀ ਬਰਾਬਰ ਦਾ ਯੋਗਦਾਨ।
1: ਸਾਰੇ ਕਿਸਾਨ ਭੈਣ ਭਰਾ ਇਸ ਯੋਜਨਾ ਦੇ ਲਾਭ ਲਈ ਜਨ ਸੇਵਾ ਕੇਂਦਰ ਵਿੱਚ ਜਾਣ
2: ਤੇ ਆਪਣਾ ਨਾਮ ਮੁਫ਼ਤ ਵਿੱਚ ਦਰਜ ਕਰਾਉਣ।
1: ਅੰਨਦਾਤਾ ਦੀ ਮਿਹਨਤ ਨੂੰ

ਤੁਸੀਂ ਕ੍ਰਿਸ਼ੀ ਵਿਭਾਗ ਪੰਜਾਬ ਵੱਲੋਂ ਪ੍ਰਯੋਜਿਤ ਪ੍ਰੋਗਰਾਮ ਸੁਣ ਰਹੇ ਸੀ ਕਿਸਾਨ ਵਾਣੀ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਅੱਜ ਕੱਲ ਸਾਈਬਰ ਕ੍ਰਾਈਮ ਦੇ ਨਵੇਂ ਤਰੀਕਿਆਂ ਵਿਚ ਪ੍ਰਚਲਿਤ ਹੋ ਰਿਹਾ ਹੈ ਡਿਜੀਟਲ ਅਰੈਸਟ, ਜਿਸ ਵਿਚ ਕੋਈ ਵਿਅਕਤੀ ਆਪਣੇ ਆਪ ਨੂੰ ਕਿਸੇ ਸਰਕਾਰੀ ਅਦਾਰੇ ਦਾ ਅਫਸਰ ਦੱਸ ਕੇ ਵੀਡੀਓ ਕਾਲ ਦੇ ਜ਼ਰੀਏ ਆਨਲਾਈਨ ਇਨਕੁਆਇਰੀ ਦਾ ਡਰਾਵਾ ਦੇ ਕੇ ਅਰੈਸਟ ਕਰਨ ਦੀ ਧਮਕੀ ਦਿੰਦਾ, ਜਿਸ ਦੇ ਡਰ ਨਾਲ ਉਹ ਕਿਸੇ ਤੋਂ ਵੀ ਇਨਕੁਆਇਰੀ ਦੇ ਨਾਂ ਤੇ ਪਰਸਨਲ ਡਾਟਾ ਲੈ ਸਕਦਾ ਤੇ ਉਸ ਨੂੰ ਗਲਤ ਤਰੀਕੇ ਨਾਲ ਉਪਯੋਗ ਕਰ ਸਕਦਾ। ਕੋਈ ਵੀ ਸਰਕਾਰੀ ਅਦਾਰਾ ਕਿਸੇ ਤਰ੍ਹਾਂ ਦੀ ਪਰਸਨਲ ਇਨਫਾਰਮੇਸ਼ਨ ਆਨਲਾਈਨ ਨਹੀਂ ਮੰਗਦਾ। ਆਪਣਾ ਪਰਸਨਲ ਡਾਟਾ ਦੇਣ ਤੋਂ ਪਹਿਲਾਂ ਚੰਗੇ ਤਰੀਕੇ ਜਾਂਚ ਪੜਤਾਲ ਕਰ ਲਵੋ। ਸਾਵਧਾਨ ਰਹੋ, ਸਚੇਤ ਰਹੋ, ਸਾਈਬਰ ਕ੍ਰਾਈਮ ਤੋਂ ਬਚੋ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹੇ ਜੀਓ ਕਮਲ ਨੈਣ ਮਧੁਰ ਬੈਨ ਕੋਟ ਸੈਨ ਸੰਗ ਸੋਭ ਕਹਿਤ ਮਾਂ ਜਸੋਦ ਜਿਸੇ ਦਹੀ ਪਾਤ ਖਾਏ ਜੀਓ ਦੇਖ ਰੂਪ ਅਤ ਅਨੂਪ ਮੋਹ ਮਹਾ ਮਗ ਪਈ ਕਿਨਕਣੀ ਸ਼ਬਦ ਚਨਤਕਾਰ ਖੇਲ ਪਾਏ ਜੀਓ ਕਾਲ ਕਲਮ ਹੁਕਮ ਹਾਥ ਕਹੂ ਕੌਣ ਮੇਟ ਸਕੈ ਈਸ ਬਮ ਗਿਆਨ ਧਿਆਨ ਤਰਤ ਹੀ ਚਾਹੇ ਜੀਓ ਸਤ ਸਾਚ ਸ੍ਰੀ ਨਿਵਾਸ ਆਦ ਪੁਰਖ ਸਦਾ ਤੁਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹੇ ਜੀਓ ਰਾਮ ਨਾਮ ਪਰਮ ਧਾਮ ਸੁਧ ਬੁੱਧ ਨਿਰੀਕਾਰ ਬੇਸਮਾਰ ਸਰਬਰ ਕੋ ਕਾਹੇ ਜੀਓ ਸੁਥਰ ਚਿਤ ਭਗਤ ਹਿਤ ਤੇਖ ਤਰਿਓ ਹਰਨਾਕ ਸਰਿਓ ਨਖ ਵਿਦਾਰ ਜੀਓ ਸੰਘ ਚੱਕਰ ਗਦਾ ਪਦਮ ਆਪ ਆਪ ਪਿਓ ਛਦਮ ਅਪਰਮ ਪਰ ਪਾਰ ਬ੍ਰਹਮ ਲਹੇ ਕੌਣ ਤਾਹੇ ਜੀਓ ਸਤ ਸਾਚ ਸ੍ਰੀ ਨਿਵਾਸ ਆਦ ਪੁਰਖ

ਪੀਤ ਬਸਨ ਕੁੰਡ ਦਸਨ ਪ੍ਰਿਆ ਸਹਿਤ ਕੰਠ ਮਾਲ ਮੁਕਟ ਸੀਸ ਮੋਰ ਪੰਖ ਚਾਹੇ ਜੀਓ ਬੇਵਜ਼ੀਰ ਵੱਡੇ ਤੀ ਧਰਮ ਅੰਗ ਲੱਖ ਅਦਮ ਖੇਲ ਕੀਆ ਆਪਣੇ ਉਸ਼ਾਹੇ ਜੀਓ ਅਕਥ ਕਥਾ ਕਥੀ ਨਾ ਜਾਏ ਤੀਨ ਲੋਕ ਰਿਹਾ ਸਮਾਏ ਸੁਤੇ ਸਿੱਧ ਰੂਪ ਧਰਿਓ ਸਹਨ ਕੈ ਸਾਹੇ ਜੀਓ ਸਤ ਸਾਚ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੁਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਜੀਓ ਸੇਵਕ ਕੈ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ ਨਿਰੰਕਾਰ ਪ੍ਰਭ ਸਦਾ ਸਲਾਮਤ ਕਹਿ ਨਾ ਸਕੈ ਕਹੁ ਤੂੰ ਕਦਕਾ ਬ੍ਰਹਮਾ ਵਿਸ਼ਨ ਸ੍ਰੇਤਾ ਗੰਤ ਤਿਨਕੋ ਮੋਹ ਪਿਆ ਮਨ ਮਦਕਾ ਚੌਰਾਸੀ ਲਖ ਜੋਨ ਉਪਾਈ ਇਜ਼ਕ ਦੀਆ ਸਭੂ ਕੋ ਤਦਕਾ ਸੇਵਕ ਕੈ ਭਰਪੂਰ।

0: ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ ਸਤਿਗੁਰ ਨਾਨਕ ਭਗਤ ਕਰੀ ਇੱਕ ਮਾਨ ਤਨ ਮਨ ਤਨ ਗੋਬਿੰਦ ਜਿਓ ਅੰਗਦ ਅਨੰਤ ਮੂਰਤ ਜਿਤਾਰੀ ਅਗੰਮ ਗਿਆਨ ਰਸ ਰਸਿਓ ਗੁਰ ਅਮਰਦਾਸ ਕਰਤਾਰ ਕੀਓ ਵਸ ਵਾਹੋ ਵਾਹੋ ਕਰ ਤਿਆਯੋ ਸ੍ਰੀ ਗੁਰ ਰਾਮਦਾਸ ਜਯੋ ਜੈ ਜਗ ਮੈਂ ਤੇ ਹਾਰੇ ਪਰਮ ਪਦ ਪਾਯੋ ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮੈਂ ਤੇ ਹਾਰੇ ਪਰਮ ਪਦ ਪਾਯੋ
1: ਪ੍ਰਤਾਪ ਸਦਾ ਗੁਰ ਕਾ ਘਟ ਘਟ ਪਰਗਾਸ ਪਿਆ ਜਸ ਜਲ ਕੈ ਇੱਕ ਪੜੈ ਸੁਣੇ ਗਾਵੇ ਪ੍ਰਭਾਤ ਕਰੇ ਇਸ਼ਨਾਨ ਇਸ਼ਨਾਨ ਕਰੇ ਪ੍ਰਭਾਤ ਸ਼ੁੱਧ ਮਨ ਗੁਰ ਪੂਜਾ ਵਿਧ ਸਹਿਤ ਕਰੰ ਕੰਚਨ ਤਨ ਹੋਏ ਪਰਸ ਪਾਰਸ ਕੋ ਜੋਤ ਸਰੂਪੀ ਧਿਆਨ ਤਰੰ ਜਗ ਜੀਵਨ ਜਗੰਨਾ ਜਲ ਥਲ ਮੇ ਰੇਹਾ ਪੂਰ ਬੋਵਿਦ ਵਰਨੰ ਸਤ ਗੁਰ ਗੁਰ ਸੇਰ ਅਲਖ ਗਤ ਜਾਂਕੀ ਸ੍ਰੀ ਰਾਮਦਾਸ ਤਾਰਨ ਤਰਨ
2: ਸਤਿਗੁਰੂ ਸਤਿਗੁਰੂ ਸਤਿਗੁਰ ਗੋਬਿੰਦ ਜੀਓ ਬਲਹਿ ਸ਼ਲਨ ਸਬਲ ਮਲਨ ਭਗਤ ਪਲਨ ਕਾਨ ਕੋਰ ਨੇਕ ਕਲੰਕ ਬਜੀ ਡੰਕ ਚੜੂ ਦਲ ਰਵਿੰਦ ਜੀਓ ਰਾਮ ਰਵਨ ਦੁਰਤ ਦਵਨ ਸਕਲ ਭਵਨ ਕੁਸਲ ਕਰਨ ਸਰਬ ਭੂਤ ਆਪ ਹੀ ਦੇਵਾਦ ਦੇਵ ਸਹਸ ਮੁਖ ਪਨਿੰਦ ਜੀਓ ਜਰਮ ਕਰਮ ਮਛ ਕਛ ਹੋ ਬ੍ਰਹਾ ਜਮਨਾ ਕਾ ਕੂਲ ਖੇਲ ਖੇਲਿਓ ਜਿਨ ਗਿੰਦ ਜੀਓ ਨਾਮ ਸਾਰ ਹੀ ਏ ਧਾਰ ਤਜ ਵਿਕਾਰ ਮਨ ਗੰਦ ਸਤਿਗੁਰੂ ਸਤਿਗੁਰੂ ਸਤਿਗੁਰ ਗੋਬਿੰਦ ਜੀਓ
3: ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤ ਜੀਓ ਗੁਰ ਕਹਿ ਮਾਨ ਨਿਜ ਨਿਧਾਨ ਸੱਚ ਜਾਣ ਮੰਤਰ ਹੈ ਨਿਸ ਪਾਸਰ ਹੋਏ ਕਲਿਆਣ ਮਹਿ ਪਰਮ ਗਤ ਜੀਓ ਕਾਮ ਕ੍ਰੋਧ ਲੋਭ ਮੋਹ ਜਨ ਜਨ ਸੋ ਸਾਡ ਤੋ ਹਉਮੈ ਕਾ ਫੰਦ ਕਾਟ ਸਾਧ ਸੰਗ ਰਤ ਜੀਓ ਗਹਿ ਗਹਿ ਤ੍ਰੇ ਸਨੇਹ ਚਿੱਤ ਬਿਲਾਸ ਜਗਤ ਹੋ ਚਰਨ ਕਮਲ ਸਦਾ ਸਿਉ ਦ੍ਰਿੜਤਾ ਕਰ ਮਤ ਜੀਓ ਨਾਮ ਸਾਰ ਹੀ ਏ ਧਾਰ ਤਜ ਵਿਕਾਰ ਮਨ ਗਏ ਅੰਦਾ ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤ ਜੀਓ।

ਉਡਡਠ ਸੱਚੇ ਪਾਤਸ਼ਾਹ ਨਾਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਜਿਸ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਸਿਮਰ, ਰਾਮ ਸਿਮਰ, ਰਾਮ ਸਿਮਰ ਭਾਈ, ਰਾਮ ਨਾਮ ਸਿਮਰਨ ਬਿਨਾ ਬੂੜਤੇ ਅਧਿਕਾਈ। ਰਾਗ ਤਲਾਸਰੀ ਬਾਣੀ ਭਗਤ ਕਬੀਰ ਜੀ ਕੀ।